0: ਨਾਲ ਲੱਖ ਠੱਗੀਆਂ ਪਹਿਨਾਮੀਆਂ ਰਾਤ ਰਜਸੀ ਨਾਲ ਅੱਗ ਕਪਾਹੋਂ ਕੱਤੀ ਐ ਬਾਹਮਣ ਵੱਟਿਆ ਹੈ ਕੋਈ ਬੱਕਰਾ ਰਿਨ ਖਾਇਆ ਸਭ ਕੋ ਆਖੇ ਪਾਏ ਕੋਈ ਪੁਰਾਣਾ ਸੁੱਟੀ ਐ ਪੀ ਫਿਰ ਪਾਇਆ ਹੋਰੇ ਨਾਨਕ ਤਗ ਨਾ ਟੁੱਟਈ ਜੇ ਤਗ ਹੋਵੇ ਜੋ ਮਾਲਾ ਪਹਿਲਾ
1: ਨਾਏ ਮੰਨਿਆ ਪਤ ਉਪਜੇ ਸਲਾਈ ਸਤੂਤ ਦਰਗੇ ਅੰਦਰ ਪਾਈਐ
0: ਪਹਾੜ ਕਰੇ ਵਿਆਹ ਕੜਕਾ ਗੱਲ ਦੱਸੀ ਵੇਖੋ ਲੋਕਾਂ ਇਹ ਵਿਡਾਣ ਮਨ ਅੰਦਾ ਨਾ ਉਸ ਜਨ ਕੋਈ ਸਭ ਹੋਏ ਦੇ ਕਿਰਪਾ ਕਰੇ
2: ਕਿਰਪਾ ਕਰੇ ਤਾਂ ਸਾਈਕਲ ਕਰਾਏ ਸੀ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ
0: ਕੋਈ ਗਾਵੇ ਰਾਗੀ ਨਾਦੀ ਬੇਦ

ਇੱਕ ਬੇਬਾ ਸੰਜਮ ਤੁਰਕਾ ਪਾਈ ਸੋਢੀ ਲੈ ਪਖੰਡਾ ਨਾਮ ਲੈ ਜਾਏ ਤਰਨ ਦਾ ਮਹੱਲਾ ਪਹਿਲਾ ਮਾਨ ਸਖਾਣੇ ਕਰੇ ਨਿਵਾਜ ਸ੍ਰੀ ਵਗਾਨ ਤਿੰਨ ਗਲਤਾਗ ਤਿੰਨ ਘਰ ਬ੍ਰਾਹਮਣ ਪੂਰੇ ਨਾਦ ਉਹਨਾਂ ਤੇ ਆਵੇ ਕੋਈ ਸਾਧ ਕੂੜੀ ਰਾਸ ਕੂੜਾ ਵਪਾਰ ਕੂੜ ਬੋਲ ਕਰੇ ਹਾਰ ਸਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਹੇ ਆ ਭਰਪੂਰ ਮੱਥਾ ਟਿੱਕਾ ਤੇਲ ਧੋਤੀ ਕਾ ਖਾਈ ਹਰ ਸੁਰੀ ਜਗਤ ਕਾ ਸਾਈ ਨੀਲ ਬਸਤਰ ਪੈ ਹੋਵੇ ਪ੍ਰਵਾਣ ਮਲੇਸ਼ ਧਾਨ ਲੈ ਪੂਜਾ ਪ੍ਰਾਣ ਆਖਿਆ ਕਾ ਕੁੱਠਾ ਬੱਕਰਾ ਖਾਣਾ ਚੌਂਕੇ ਉੱਪਰ ਕਿਸੇ ਨਾ ਜਾਣਾ ਦੇਖ ਚੌਕਾ ਗੱਡੀ ਕਾਰ ਉੱਪਰ ਆਏ ਬੈਠੇ ਕੂੜਿਆਰ ਮੱਤ ਪਿੱਟੇ ਵੇ ਮੱਤ ਪਿੱਟੇ ਅਨ ਸਾਡਾ ਫਿੱਟੇ ਤਨ ਫਿੱਟੇ ਫੇੜ ਕਰੇਨ ਮਨ ਜੂਟੇ ਲਈ ਭਰੇਨ ਕਹੋ ਨਾਨਕ ਸੱਚਾਈ ਹੈ ਸੁੱਚ ਹੋਵੇ ਤਾਂ ਸੱਚ ਪਾਈ ਹੋਰ ਜਿੱਤੇ ਅੰਦਰ ਸਭ ਕੋ ਵੇਖਣਾ ਦਈ ਚਾਹੀਦਾ।

ਜੇਕਰ ਸੁਤਕ ਮੰਨੀ ਐ ਸਤ ਐ ਸੁਤਕ ਮੋਏ ਗੋਰੇ ਤੇ ਲੱਕੜੀ ਅੰਦਰ ਕੀੜਾ ਹੋਏ ਜੇ ਤੇ ਦਾਣੇ ਅਨ ਕੇ ਜੀਆਂ ਬਾਜ ਨਾ ਕੋਏ ਪਹਿਲਾ ਪਾਣੀ ਜਿਉ ਹੈ ਜੇ ਕਰਿਆ ਸਭ ਕੋਏ ਸੁਤ ਕਿਉਂ ਕਰ ਰੱਖੀਐ ਸੁਤ ਪਵੇ ਰਸੋਏ ਨਾਲ ਸੁਤ ਕੇ ਉਨਾ ਉਤਰੈ ਗਿਆਨ ਉਤਾਰੈ ਧੋਏ ਮਹੱਲਾ ਪਹਿਲਾ ਮਨ ਕਾ ਸੁਤ ਗਲੋਭ ਹੈ ਜੇ ਬਾ ਸੁਤ ਕੂੜ ਅੱਖੀ ਸੁਤ ਵੇਖਣਾ ਪਰਤੇ ਪਰਤ ਅਨੂਪ ਕੰਨੀ ਸੁਤ ਕੰਨ ਪਹਿਲੇ ਤੁਮਾਰੀ ਖਾਏ ਨਾਨਕ ਸਾਇਆ ਦਮੇ ਵੱਜੇ ਜੰਪ ਜਾਏ ਮਨ।

0: ਖਾਣਾ ਪੀਣਾ ਪਵਿੱਤਰ ਹੈ ਕੌਣ ਜਿਜ ਗੁਰ ਸੁਭਾਏ ਨਾਨਕ ਜਿਨ ਗੁਰਮੁਖ ਪੁੱਜਿਆ ਇਨਾ ਸੂਤ ਕਨਾਹੇ ਪੌੜੀ ਸਤਗੁਰ ਵੱਡਾ ਸੁਣਾਈ ਹੈ
1: ਵੱਡੇ ਵੱਡੇ ਆਇਆ ਸਹਿਮੇ ਤਨ ਬ੍ਰੇ ਜਾਤ ਪਾਨ ਮਨ ਸਾਇਆ

ਧਰਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਲੂਣ ਪੰਜਵਾ ਪਾਇਆ ਕਿਰਤ ਤਾਂ ਪਾਤ ਪਵਿੱਤ ਪਾਪੀ ਸੌਤਨ ਕੱਢਿਆ ਤੁੱਕਾਂ ਪਾਈਆਂ ਤਿੱਤ ਪਾਪੀ ਸੌਤਨ ਕੱਢਿਆ ਤੁੱਕਾਂ ਪਾਈਆਂ ਤਿੱਤ ਜਿਤ ਮੁਖ ਨਾਮ ਨਾ ਉਚਰੇ ਬਿਨਾਂ ਮੇਰਾ ਸਿਖਾਏ ਨਾਨਕੇ ਵਹਿ ਜਾਣੀਐ ਤਿਤ ਮੁਖ ਤੁੱਕਾਂ ਪਾਏ ਮਹੱਲਾ ਪਹਿਲਾ ਜੰਮੀ ਐ ਭਣ ਨਿਮੀ ਐ ਭਣ ਮੰਗਣ ਵੀ ਆਹੋ ਪੰਡੋ ਹੋਵੇ ਦੋਸਤੀ ਪੰਡੋ ਚੱਲੇ ਰਾਹੋ ਪੰਡ ਮੂਆ ਪੰਡ ਭਾਲੀ ਐ ਪੰਡ ਹੋਵੇ ਬੰਧਾਨ ਸੋ ਕਿਉਂ ਮੰਦਾ ਆਖੀ ਐ ਜਿਜ ਮੈਂ ਰਾਜਾਨ ਪੰਡੋ ਹੀ ਪੰਡ ਉਪਜੇ ਪੰਡ

ਸਲੋਕ ਮੰਗਲਾ ਪਹਿਲਾ ਨਾਨਕ ਪਿੱਕੇ ਬੋਲਿਆ ਤਨ ਮਨ ਪਿੱਕਾ ਹੋਏ ਪਿੱਕੋ ਪਿੱਕਾ ਸੱਦਿਆ ਪਿੱਕੇ ਪਿੱਕੀ ਸੋਏ ਪਿੱਕਾ ਦਰਗਹਿ ਸੱਦਿਆ ਮੁਕਤ ਕਾ ਪਿੱਕੇ ਪਾਏ ਪਿੱਕਾ ਮੁਰਤਾ ਕੀ ਹੈ ਸਜਾਏ ਮੰਗਲਾ ਪਹਿਲਾ ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ ਅੱਠ ਸੱਠ ਤੀਰਥ ਜੇ ਨਹਾਵੇ।

ਜਿਬ ਕੀ ਸਰੀਏ ਜੋ ਆਇਆ ਸੋ ਚਲ ਸੀ ਸਭ ਕੋ ਆਈ ਵਰੀਏ ਜਿਸਕੇ ਜੀ ਪਰਾਰ ਹੈ ਕਿ ਸਹਿ ਮਨ ਵਿਸਾਰੀਏ ਆਪਣਾ ਦੇ ਆਪਣਾ ਆਪੇ ਦਾਸ।

ਤੁਸੀਂ ਸੁਣ ਰਹੇ ਸੀ ਸੂਫੀਆ ਦਾ ਕਲਾਮ, ਇਸ ਦੇ ਨਾਲ ਹੀ ਸਾਡੀ ਆਕਾਸ਼ਵਾਣੀ ਵਰਲਡ ਸਰਵਿਸ ਦੀ ਪੰਜਾਬੀ ਸੇਵਾ ਇੱਥੇ ਖਤਮ ਹੁੰਦੀ ਹੈ। ਸਾਡੇ ਅਗਲੇ ਐਲਾਨ ਦਾ ਇੰਤਜ਼ਾਰ ਕਰੋ।

ਇਹ ਆਕਾਸ਼ਵਾਣੀ ਦੀ ਵਿਦੇਸ਼ ਪ੍ਰਸਾਰਣ ਸੇਵਾ ਦਾ ਸਰਾਇਕੀ ਪ੍ਰੋਗਰਾਮ ਹੈ। ਮੈਂ ਆਸ਼ਾ ਛਾਬੜਾ ਮਖੀਜਾ ਆਪ ਸਭ ਕੋ ਨਮਸਤੇ ਸਤਿ ਸ੍ਰੀ ਅਕਾਲ ਕਹਿੰਦੀ ਹਾਂ। ਅੱਜ ਮੈਂ ਹਾਜ਼ਰ ਹਾਂ ਤੁਸਾਂ ਸਭ ਦੇ ਸਾਹਮਣੇ ਇੱਕ ਵਾਰਤਾ ਨਾਲ। ਵਾਰਤਾ ਹੈ ਗੁਜਰਾਤੀ ਖਾਣ ਪੀਣ ਦੀ ਸ਼ਈਆਂ ਬਣਾਉਣ ਦੀ ਵਿਧੀਆਂ। ਉਸੇ ਗੁਜਰਾਤ ਦੇ ਬਾਰੇ ਮੈਂ ਤੁਹਾਨੂੰ ਪਹਿਲੇ ਥੋੜਾ ਜਿਹਾ ਦੱਸਣਾ ਚਾਹਾਂ ਕਿ ਗੁਜਰਾਤ ਮਸ਼ਹੂਰ ਕਿਉਂ ਹੈ। ਗੁਜਰਾਤ ਵਿਚ ਸੋਮਨਾਥ ਦਾ ਮੰਦਿਰ ਹੈ, ਅਹਿਮਦਾਬਾਦ, ਦਵਾਰਕਾ, ਕੱਛ ਦਰਨ, ਗਿਰ ਨੈਸ਼ਨਲ ਪਾਰਕ, ਬੜੌਦਾ, ਜੂਨਾਗੜ੍ਹ, ਬਹੁਤ ਕੁਝ ਹੈ ਦੇਖਣ ਵਾਸਤੇ। ਔਰ ਗੁਜਰਾਤ ਦਾ ਖਾਣ ਪੀਣ ਦੇ ਸ਼ਈਆਂ ਦਾ ਇੱਕ ਆਪਣਾ ਅਲੱਗ ਮਿਜਾਜ ਹੈ, ਅਲੱਗ ਮਜ਼ਾ ਹੈ। ਇੱਥੋਂ ਦਾ ਖਾਣਾ ਨਾ ਥੋੜਾ ਮਿਠਾਸ ਨਾਲ ਹੁੰਦੇ, ਥੋੜਾ ਉਹਦੇ ਮਿੱਠਾ ਮਿਲਾਇਆ ਵੇਂਦੇ। ਔਰ ਹੁਣ ਇਹ ਗੱਲ ਦੱਸ ਦਿਓ ਮੈਂ ਤੁਹਾਨੂੰ, ਗੁਜਰਾਤ ਦਾ ਬਹੁਤ ਕੁਝ ਹੈ ਜਿਹੜਾ ਖਾਣ ਪੀਣ ਦੇ ਸ਼ਈਆਂ ਮਸ਼ਹੂਰ ਹਨ। ਢੋਕਲਾ, ਫਾਫੜਾ, ਥੇਪਲਾ, ਹੋਰ ਵੀ ਕਿਤਨੇ ਸ਼ਈਆਂ ਹਨ, ਲੇਕਿਨ ਅੱਜ ਮੈਂ ਤੁਹਾਡੇ ਵਾਸਤੇ ਇੱਕ ਤਰ੍ਹਾਂ ਵਿਧੀਆਂ ਦੱਸੇ ਸਾਂ। ਸਭ ਤੋਂ ਪਹਿਲੇ ਮੈਂ ਤੁਹਾਨੂੰ ਦੱਸੇ ਸਾਂ ਸਪਰਾਊਟ ਢੋਕਲਾ। ਇਹਦੇ ਵਾਸਤੇ ਮੈਂ ਤੁਹਾਨੂੰ ਦੱਸਾਂ ਕਿ ਤੁਸੀਂ, ਮੈਂ ਤਾਂ ਅਕਸਰ ਲਿਖਣ ਵਾਸਤੇ ਤਿਆਰ ਥੀ ਵਜੋ ਔਰ ਤੁਸਾਂ ਇਹ ਪਸੰਦ ਕਰੇ ਸੋ। ਇਹ ਇਹਦੀ ਰੈਸਿਪੀ ਇਹੋ ਜਿਹੀ ਹੈ ਕਿ ਜਿਹੜਾ ਬਾਲ ਵੀ ਪਸੰਦ ਕਰੇ ਸਨ ਖਾਣ ਚ ਔਰ ਵੱਡੇ ਵੀ ਪਸੰਦ ਕਰੇ ਸਨ। ਇਹ ਇੱਕ ਤਾਂ ਹਲਕਾ ਹੈ, ਪੌਸ਼ਟਿਕ ਹੈ ਔਰ ਸਵੇਰ ਦੇ ਨਾਸ਼ਤੇ ਵਾਸਤੇ ਬਹੁਤ ਚੰਗਾ ਹੁੰਦੇ। ਇਹਦੇ ਵਾਸਤੇ ਤੁਹਾਨੂੰ ਚਾਹੀਦੇ ਹੁੰਦੇ ਨੇ ਅੰਕੁਰਿਤ ਮੂੰਗ। ਮੂੰਗ ਯਾਨੀ ਜਿਵੇਂ ਅੰਕੁਰ ਆਵਣੇ, ਨਥੂਰ ਆਵਣੇ, ਸਾਡੇ ਵਿਚ ਇਵੇਂ ਆਖਦੇ ਨੇ। ਔਰ ਉਹਦੇ ਤੁਸੀਂ ਪਾਲਕ ਵੀ ਮਿਲਾ ਸਕਦੇ ਵੇ, ਜਾਂ ਪਾਲਕ ਨਾ ਹੋਵੇ ਤੇ ਧਨੀਆ ਵੀ ਮਿਲਾ ਸਕਦੇ ਵੇ। ਜਿਹੜੇ ਬਾਲ ਦਾਲ ਵਾਲ ਖਾਣ ਵਾਸਤੇ ਨਖਰੇ ਕਰਦੇ ਹੋਵੇ, ਤੁਸੀਂ ਹੁਣ ਕੋ ਇਹ ਬਣਾ ਕੇ ਦੇ ਸਕਦੇ ਵੇ, ਹੁਣ ਕੋ ਜ਼ਰੂਰ ਪਸੰਦ ਆ ਸੀ।

ਅਸੀਂ ਪਾ ਕੇ ਉਹਦੇ ਤੁਸੀਂ ਚੜਾਰੇ ਪਾਉਣ ਵਾਸਤੇ ਥੋੜੀ ਜੇ ਤਰੇ ਚਾਰ ਹਰੀਆਂ ਮਿਰਚਾਂ ਵੀ ਕੱਟ ਸਕਦੇ ਵੇ, ਉਹਦੇ ਚ ਤੁਸੀਂ ਧਨੀਆ ਪਾ ਦਿਓ ਕੱਚਾ ਵਾ, ਥੋੜਾ ਇੱਕ ਅਦਰਕ ਦਾ ਟੁਕੜਾ ਪਾ ਦਿਓ, ਥੋੜੀ ਜੀ ਹਿੰਗ ਪਾ ਦਿਓ, ਔਰ ਇਹਨਾਂ ਕੋ ਮਿਕਸੀ ਚ ਪੀਸ ਕੇ ਇੱਕ ਨਰਮ ਪੇਸਟ ਬਣਾ ਗਏ ਨੋ। ਪੇਸਟ ਬਣਾਉਣ ਦੇ ਬਾਅਦ ਤੁਸੀਂ ਇਹ ਕੋ ਇੱਕ ਕਟੋਰੇ ਵਿੱਚ ਪਾ ਗਏ ਨੋ। ਹੁਣ ਇਹਦੇ ਵਿੱਚ ਥੋੜਾ ਜਿਹਾ ਨਮਕ, ਥੋੜੀ ਜੀ ਚੀਨੀ, ਚੀਨੀ ਇਤਨੀ ਪਾਉਣੀ ਇੱਕ ਚਮਚ ਤਲੀ, ਚਮਚ ਕਹਿੰਦੇ ਘੱਟੋ ਸੀ ਤਾਂ ਵੀ ਚੱਲ ਵੇ ਸੀ, ਦੋ ਚਮਚ ਤਲੀ ਦਹੀਂ ਔਰ ਥੋੜੀ ਜੀ ਇਹਦੇ ਚ ਇਹਨੂੰ ਮਿਲਾ ਲਿਓ, ਕਿਉਂਕਿ 10 ਮਿੰਟ ਵਾਸਤੇ ਤੁਸੀਂ ਕੱਢ ਕੇ ਰੱਖ ਲਿਓ। ਕੱਢ ਕੇ ਰੱਖਣ ਦੇ ਬਾਅਦ ਤੁਸੀਂ ਇਹ ਕੁਝ ਦੇਰ ਵੇਲੇ ਖੁੱਲੇ ਸੋ ਇਹ ਕੋਈ ਐਸੀ ਪਲੇਟ ਵਿੱਚ ਪਲਟੋ ਜਿਹੜੀ ਥੋੜੀ ਡੂੰਗੀ ਹੋਵੇ, ਡੂੰਗੀ ਮਤਲਬ ਕਿ ਟ੍ਰੇ ਵਾਂਗੂ ਹੋਵੇ, ਜਿਵੇਂ ਹਲਵਾਈ ਬਰਫੀ ਬਣਾਉਣ ਕੀਤੇ ਮਟੀਰੀਅਲ ਪੈਂਦੇ ਨੇ, ਤਾਂ ਕਿ ਤੁਹਾਨੂੰ ਬਾਅਦ ਵਿੱਚ ਪੀਸ ਕੱਟਣ ਵਿੱਚ ਆਸਾਨੀ ਥੀਵੇ। ਹੁਣ ਪਲੇਟ ਵਿੱਚ ਹੁਣ ਟ੍ਰੇ ਵਿੱਚ ਤੁਸੀਂ ਪਾ ਦਿਓ, ਫਿਰ ਤੁਸੀਂ ਇੱਕ ਪਤੀਲੇ ਵਿੱਚ ਪਾਣੀ ਗਰਮ ਥੀਵਣਾ ਰੱਖ ਦਿਓ। ਪਾਣੀ ਜਿਹੜੇ ਵੇਲੇ ਗਰਮ ਥੀਵੇ ਉਹ ਜਿਹੜਾ ਤੁਸੀਂ ਪੇਸਟ ਹੁਣ ਟ੍ਰੇ ਵਿੱਚ ਪਾਤੇ, ਹੁਣ ਗਰਮ ਪਾਣੀ ਦੇ ਪਤੀਲੇ ਵਿਚ ਇੰਜੇ ਢੰਗ ਨਾਲ ਰੱਖੋ ਕਿ ਪਾਣੀ ਉਹਦੇ ਵਿਚ ਨਾ ਵਜੇ, ਤਾਂ ਕਿ ਉਹ ਢੱਕ ਕੇ ਰੱਖੋ ਤੇ ਭਾਪ ਨਾਲ ਪੱਕ ਵਜੇ। ਉਹਦੇ ਬਾਅਦ ਤੁਸੀਂ ਬਾਂਡੇ ਕੁਝ ਪਤੀਲੇ ਚ ਰੱਖ ਲੇ ਸੋ ਤੇ ਤੁਹਾਨੂੰ 10-12 ਮਿੰਟ ਵਾਸਤੇ ਉਹਨੂੰ ਢੱਕ ਕੇ ਉਹਦੇ ਚ ਰੱਖ ਲਿਓ, ਲੇਕਿਨ ਪਾਣੀ ਇਤਨਾ ਗਰਮ ਹੋਵੇ ਕਿ ਉਹਦੀ ਭਾਪ ਚੰਗੀ ਬਲੀ ਹੋਵੇ, ਤਾਂ ਕਿ ਉਹ ਸਟੀਮ ਵਿਚ ਚੰਗੀ ਤਰ੍ਹਾਂ ਤੇ ਪੱਕ ਸਕੇ। ਇਹਨੂੰ 10-12 ਮਿੰਟ ਵਿਚ ਢੱਕ ਕੇ ਰੱਖਣ ਦੇ ਬਾਅਦ ਇਹਨੂੰ ਤੁਸੀਂ ਢੱਕਣ ਹਟਾਓ, ਗੈਸ ਬੰਦ ਕਰ ਲਿਓ। ਤੁਸੀਂ ਦੂਜੇ ਪਾਸੋਂ ਛੋਟੀ ਕੜਾਈ ਵਿਚ ਥੋੜਾ ਜਿਹਾ ਤੇਲ ਗਰਮ ਕਰ ਗਿਨੋ। ਹੁਣ ਤੇਲ ਵਿਚ ਥੋੜੇ ਜਿਹੇ ਤਿਲ, ਥੋੜੀ ਜਿਹੀ ਹਿੰਗ, 2 ਚਮਚ ਤਲੀ ਕੜੀ ਪੱਤੇ, 2 ਚਮਚ ਯਾਨੀ 20-25 ਕੜੀ ਪੱਤੇ ਥੀ ਵਜਨ, ਤੇ ਥੋੜੀ ਜਿਹੀ ਸਰਸੋਂ ਪਾ ਕੇ ਤੜਕਾ ਗਿਨੋ। ਤੜਕਾਉਣ ਦੇ ਬਾਅਦ ਤੁਸੀਂ ਗੈਸ ਬੰਦ ਕਰ ਲਿਓ ਕਿ ਸਰਸੋਂ ਸੜ ਵੀ ਨਾ ਵਜੇ, ਕੜੀ ਪੱਤੇ ਸੜ ਵੀ ਨਾ ਵਜਨ। ਤੇ ਜਿਹੜੀ ਢੋਕਲੇ ਵਾਲੀ ਟ੍ਰੇ ਹੈ ਤੁਸੀਂ ਹੁਣ ਕੱਢ ਗਿਨੋ, ਇਹ ਸਾਰਾ ਤੜਕਾ ਹੁਣ ਦੇ ਉੱਤੇ ਚਾਰੇ ਪਾਸੇ ਫੈਲਾ ਦਿਓ। ਫੈਲਾਉਣ ਦੇ ਬਾਅਦ ਥੋੜਾ ਹੁੰਦੇ ਵਿੱਚ ਇੱਕ ਰਿਸਣ ਵੀ ਦੇਵੋ। ਬਸ ਤੁਸੀਂ ਹੁਣ ਚਾਕੂ ਦੇ ਨਾਲ ਇਹਨਾਂ ਦੇ ਚੌਰਸ ਪੀਸ ਕੱਟ ਗਿਨੋ ਔਰ ਹਰੀ ਚਟਨੀ ਨਾਲ ਮਜ਼ੇ ਨਾਲ ਖਾਓ। ਇਹ ਇਤਨੀ ਸਵਾਦੀ ਤੇ ਸਿਹਤਮੰਦ ਹੈ ਕਿ ਜਿਹੜੇ ਬਾਲ ਦਾਲ ਜਾਂ ਪਾਲਕ ਨਾ ਵੀ ਖਾਂਦੇ ਹੋ ਸੀ ਨਾ, ਉਹ ਵੀ ਤੁਹਾਡੇ ਕੋਲ ਇਹ ਸ਼ੈ ਮੰਗ ਸਨ ਔਰ ਤੁਸੀਂ ਹਰ ਹਫਤੇ ਇੱਕ ਵਾਰੀ ਤੇ ਜ਼ਰੂਰ ਬਣਾ ਕੇ ਖਵਾ ਸਕਦੇ ਵੇ। ਇਹ ਸਪਰਾਊਟ ਢੋਕਲਾ ਵੱਡਿਆਂ ਕੋ ਨਾਲ ਤੇ ਨਾਲ ਬਾਲੇ ਕੋ ਵੀ ਬਹੁਤ ਪਸੰਦ ਆਉਂਦੇ, ਮੈਨੂੰ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆ ਸੀ। ਹੁਣ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਇੱਕ ਮੀਤ ਡਿਸ਼ ਗੁਜਰਾਤ ਦੀ, ਉਹ ਹੈ ਖਾਂਡਵੀ। ਖਾਂਡਵੀ ਤੁਸੀਂ ਬਹੁਤ ਸੁਣੀ ਵੀ ਹੋ ਸੀ, ਖਾਂਦੀ ਵੀ ਹੋ ਸੀ, ਪਰ ਅੱਜ ਮੈਂ ਤੁਹਾਨੂੰ ਉਹ ਬਣਾਉਣ ਦੀ ਵਿਧੀ ਦੱਸਦੀ ਹਾਂ। ਖਾਂਡਵੀ ਗੁਜਰਾਤ ਵਿਚ ਬਹੁਤ ਮਸ਼ਹੂਰ ਹੈ, ਵੈਸੇ ਤੇ ਮਹਾਰਾਸ਼ਟਰ ਵਿਚ ਵੀ ਬਹੁਤ ਪਸੰਦ ਕਰਦੇ ਨੇ। ਇਹਦਾ ਇੱਕ ਫਾਇਦਾ ਪਤਾ ਕਿਆ ਹੈ, ਇਹਦਾ ਇੱਕ ਤਾਂ ਇਹਦੇ ਵਿਚ ਨਾ ਤੇਲ ਬਹੁਤ ਘੱਟ ਲੱਗਦੇ, ਜਿਵੇਂ ਕੋਈ ਥੋੜਾ ਤੇਲ ਵਾਲੇ ਛਈਆਂ ਖਾਣ ਤੋਂ ਪਰਹੇਜ਼ ਹੋਵੇ ਉਹਨਾਂ ਕੋ ਬਹੁਤ ਪਸੰਦ ਆ ਸੀ, ਔਰ ਬਣਾਉਣ ਵਿਚ ਜਲਦੀ ਬਣ ਜਾਂਦੀ ਹੈ ਔਰ ਸਵਾਦੀ ਤਾਂ ਇਹ ਹੀ ਖਾਣ ਵਿਚ। ਤੇ ਆਓ ਹੁਣ ਮੈਂ ਤੁਹਾਨੂੰ ਖਾਂਡਵੀ ਬਣਾਉਣ ਦਾ ਤਰੀਕਾ ਦੱਸਦੀ ਹਾਂ। ਸਭ ਤੋਂ ਪਹਿਲੇ ਤੁਸੀਂ ਬੇਸਣ ਵਿਚ ਦਹੀਂ ਪਾ ਗਿਨੋ, ਦਹੀਂ ਬੇਸਣ ਤੁਸੀਂ ਗਿਣਨੇ 1/2 ਕੱਪ, 1/2 ਕੱਪ ਬੇਸਣ ਪਾ ਕੇ 1/2 ਕੱਪ ਦਹੀਂ। ਹੁਣ 1/2 ਚਮਚ ਤਲੀ ਨਮਕ, 1/2 ਚਮਚ ਤਲੀ ਅਦਰਕ ਦਾ ਪੇਸਟ ਔਰ 1/4 ਚਮਚ ਹਲਦੀ ਤੇ 1 ਕੱਪ ਜਿੱਤੀ ਪਾਣੀ ਪਾ ਕੇ, ਜਾਂ ਤੇ ਇਹ ਕੋ ਤੁਸੀਂ ਕੜਛੀ ਨਾਲ ਮਿਲਾਓ ਜਾਂ ਵਾਲੀ ਕੋ ਮਿਕਸੀ ਵਿਚ ਪਾ ਕੇ ਇੱਕ ਪੇਸਟ ਜਾਂ ਗੋਲ ਤਿਆਰ ਕਰ ਗਿਨੋ। ਇਹਨੂੰ ਕੜਛੀ ਨਾਲ ਤੁਸੀਂ ਹਿਲਾਉਣੇ, ਇਤਨਾ ਹਿਲਾਉਣੇ ਕਿ ਇਹ ਗਿਲਟੀਆਂ ਨਾ ਰਹਿ ਵਜਣ। ਮਿਕਸੀ ਵਿਚ ਮਿਲਾਓ ਤਾਂ ਵੀ ਗਿਲਟੀਆਂ ਨਹੀਂ ਰਹਿਣਾ ਚਾਹੀਦਾ, ਇਹਦੇ ਵਿਚ ਨਾ ਤੇ ਖੰਡ ਵੀ ਸਹੀ ਕਹਿਣਾ ਬਣ ਸੀ। ਵਾਲੀ ਗੋਲ ਕੋ ਇੱਕ ਚੌੜੇ ਮੂੰਹ ਵਾਲੇ ਭਾਂਡੇ ਵਿਚ ਜਾਂ ਕੜਾਈ ਵਿਚ ਪਾ ਸਕਦੇ ਵੇ ਔਰ ਪਾ ਕੇ ਇਹਨੂੰ ਗੈਸ ਤੇ ਰੱਖ ਕੇ ਨਿੰਮੀ ਆਚ ਤੇ ਪਕਾਓ। ਇਹਨੂੰ ਤੁਸੀਂ ਗਾੜਾ ਥੀਵਣ ਤੱਕ ਕੜਛੀ ਨਾਲ ਹੀ ਲੈਂਦੇ ਰਹੋ, ਹਲਕੀ ਹਲਕੀ ਆਂਚ ਤੇ। 4-5 ਮਿੰਟ ਲੱਗ ਸਨ, ਜਿਆਦਾ ਕਹਿਣਾ ਲੱਗ ਸਨ, 4-5 ਮਿੰਟ ਦੇ ਅੰਦਰ ਇਹ ਪੇਸਟ ਗਾੜਾ ਥੀਵੇ ਸੀ। ਗਾੜਾ ਥੀਵਣ ਦੇ ਬਾਅਦ ਗੈਸ ਕਰ ਲਿਓ ਬੰਦ। ਹੁਣ ਤੁਸੀਂ ਇੱਕ ਵੱਡੇ ਸਾਈਜ਼ ਦੀ ਥਾਲੀ ਗਿਨਣੀ ਹੈ, ਉਹਨੂੰ ਪੁੱਠਾ ਕਰਕੇ ਉਹਦੇ ਉੱਤੇ ਇਹ ਜਿਹੜਾ ਪੇਸਟ ਤੁਸੀਂ ਗਾੜਾ ਕੀਤੇ ਬੇਸਣ ਤੇ ਦਹੀਂ ਦਾ, ਇਹਦੇ ਚੋਂ ਇੱਕ ਕੜਛੀ ਤਲੀ ਕੱਢ ਕੇ ਔਰ ਥਾਲੀ ਦੇ ਪੁੱਠੇ ਪਾਸੇ ਕਰਕੇ ਹੁੰਦੇ ਉੱਤੇ ਪਾ ਕੇ ਤੁਸੀਂ ਇਹਨੂੰ ਪਲਟੇ ਨਾਲ ਜਾਂ ਫਿਰ ਪੋਣੀ ਨਾਲ ਫੈਲਾਓ, ਆਰਾਮ ਨਾਲ ਪੂਰੀ ਪਲੇਟ ਤੇ ਢੱਕ ਲਓ ਤੁਸੀਂ। ਫੈਲਾਉਣਾ ਇਵੇਂ ਹੈ ਕਿ ਬਿਲਕੁਲ ਪਤਲੀ ਪਰਤ ਬਣ ਵਜੇ, ਜਿਵੇਂ ਪਤਲਾ ਪਤਲਾ ਬੇਸਣ ਦਾ ਚਿਲਡਾ ਬਣਦੇ ਸੀ ਨਾ, ਉਹ ਫੈਲੈਂਦੇ ਸੀ ਤਵੇ ਤੇ, ਇਵੇਂ ਹੀ ਫੈਲਾਉਣੇ। ਫੈਲਾਉਣ ਵਾਸਤੇ ਜਿਵੇਂ ਮੈਂ ਤੁਹਾਨੂੰ ਆਖੀਏ ਤੁਸੀਂ ਪਲਟੇ ਦਾ ਇਸਤੇਮਾਲ ਕਰ ਸਕਦੇ ਵੇ, ਬਾਕੀ ਤੁਸੀਂ ਪੇਸਟ ਕੱਢ ਕੇ ਰੱਖ ਲਿਆਉਣੇ, ਕਿਉਂ ਨਾ ਕੱਢੇ ਸੋ ਤੇ ਉਹ ਠੰਡਾ ਥੀਵੇ ਸੀ ਔਰ ਠੰਡਾ ਥੀਵਣ ਦੇ ਬਾਅਦ ਤੁਸੀਂ ਦੁਬਾਰਾ ਪਲੇਟ ਤੇ ਕੱਢ ਕੇ ਫੈਲੇ ਸੋ ਤੇ ਉਹ ਫਿਰ ਫੈਲ ਸੀ ਕਹਿਣਾ, ਉਹ ਇਕੱਠਾ ਇੱਕ ਰੋੜੀ ਜੀ ਬਣਵੇ ਸੀ। ਹੁਣ ਸਾਰੇ ਪੇਸਟ ਕੋ ਤੁਸੀਂ 5-6-7 ਜਿੱਤੀ ਥਾਲੀਆਂ ਤੇ ਆਵੇ ਥੋੜਾ ਥੋੜਾ ਕੱਢ ਕੇ ਪੂਰੇ ਸਾਰੇ ਥਾਲੀਆਂ ਤੇ ਥੋੜਾ ਥੋੜਾ ਥੋੜਾ ਕਰਕੇ ਪੂਰੇ ਤੇ ਫੈਲਾ ਦਿਓ, ਪੂਰੇ ਥਾਲੀਆਂ ਕਲੀ ਜਵੇ ਸਨ। ਹੁਣ ਤੁਸੀਂ ਚਾਕੂ ਨਾਲ ਇਹਨੂੰ ਕੱਟ ਦੇਣੇ, ਕੱਟਣਾ ਕਿਵੇਂ, ਜਿਵੇਂ ਹਲਵਾ

ਪੈਂਦੇ ਨੇ ਬਰਫੀ ਦੇ ਪੀਸ ਕੱਟਣ ਵਾਸਤੇ ਇਵੇਂ ਤੁਸੀਂ ਹੀਨ ਦੇ ਵਿਚ ਇੱਕ ਉੱਤੋਂ ਤੁਲਾ ਕੇ ਔਰ ਪਹਿਲੇ ਤੱਕ ਇੱਕ ਸਿੱਧੀ ਚਾਕੂ ਦੇ ਨਾਲ ਲਾਈਨ ਮਾਰ ਲੈਣੀ ਹੈ ਤਾਂ ਕਿ ਹੁੰਦੇ ਵਿਚ ਹੁੰਦੇ ਪੰਜ ਛੇ ਪੀਸ ਬਣ ਵਜਣ ਹੁਣ ਤੁਸੀਂ ਚਾਕੂ ਦੀ ਨੋਕ ਨਾਲ ਇੱਕ ਪਰਤ ਚਾਵਣੀ ਹੈ ਉਹਨੂੰ ਗੋਲ ਗੋਲ ਰੋਲ ਕਰੇ ਲਿਆਓ ਉਹਨੂੰ ਕੋ ਲਪੇਟ ਕੇ ਰੱਖ ਲਿਓ ਇਵੇਂ ਤੁਸੀਂ ਇੱਕ ਥਾਲੀ ਤੇ ਤੁਹਾਡੇ ਹਰ ਥਾਲੀ ਤੇ ਚਾਰ ਤੋਂ ਪੰਜ ਰੋਲ ਬਣਦੇ ਵੇ ਸਨ ਅਗਰ ਤੁਹਾਡੇ ਪੰਜ ਛੇ ਥਾਲੀਆਂ ਤੇ 25 ਤੋਂ 30 ਰੋਲ ਤੁਹਾਡੇ ਬਣਦੇ ਸਨ ਹੁਣ ਅਸੀਂ ਲੈਸੋਂ ਤੜਕਾ ਕਿਉਂਕਿ ਜਿਤਨੀ ਵੀ ਗੁਜਰਾਤੀ ਡਿਸ਼ਿਜ ਹੈ ਨਾ ਸਭ ਦੇ ਵਿਚ ਸਰਸੋਂ ਕੜੀ ਪੱਤਾ ਹਿੰਗ ਇਹ ਜ਼ਰੂਰੀ ਹੈ ਲਗਭਗ ਸਭ ਵਿਚ ਤੜਕਾ ਲਾਉਣ ਕੀਤੇ ਤੁਸੀਂ ਇੱਕ ਛੋਟੀ ਜਿਹੀ ਕੜਾਈ ਵਿਚ ਥੋੜਾ ਜਿਹਾ ਤੇਲ ਪਾਓ ਤੇਲ ਗਰਮ ਥੀ ਵਜੇ ਤੇ ਇੱਕ ਚਮਚ ਤਲੀ ਸਰਸੋਂ ਪਾਓ ਚਾ ਸਰਸੋਂ ਕੋ ਤੜਕਾ ਲਿਓ ਵਲ ਪਾਓ ਇੱਕ ਚਮਚ ਤਲ ਤਲ ਪਾ ਕੇ ਗੈਸ ਬੰਦ ਕਰ ਲਿਓ ਤਾਂ ਕਿ ਜਿਹੜਾ ਕੁਝ ਵੀ ਇਹ ਸੜ ਨਾ ਵਜੇ ਇਹ ਹਰ ਵੇਲੇ ਧਿਆਨ ਦੇਣਾ ਹੁਣ ਤੁਸੀਂ ਇਹ ਸਾਰਾ ਤੜਕਿਆ ਵਾ ਸਰਸੋਂ ਹਿੰਗ ਤੇਲ ਇਹ ਸਾਰਾ ਖੰਡ ਵੀ ਤੇ ਰੱਖ ਦਿਓ ਉਹਦੇ ਬਾਅਦ ਤੁਸੀਂ ਥੋੜਾ ਜਿਹਾ ਕੱਟਿਆ ਵਾ ਸਾਵਾ ਧਨੀਆ ਛਿੜਕ ਦਿਓ ਨਾਲ ਹੀ ਕੱਦੂਕਸ ਕੀਤਾ ਵਾ ਕੱਚਾ ਗੋਲਾ ਵੀ ਪਾ ਦਿਓ ਸਵਾਦੀ ਸਵਾਦੀ ਖੰਡ ਵੀ ਖਾਵਣ ਕੀਤੇ ਤਿਆਰ ਹੈ ਮੈਂ ਤੁਹਾਨੂੰ ਇੱਕ ਵਾਰੀ ਵੱਲ ਜ਼ਰੂਰ ਦੱਸਣਾ ਚਾਹੁੰਦੀ ਹਾਂ ਕਿ ਇੱਕ ਤਾਂ ਬੇਸਣ ਤੇ ਲਈ ਦਾ ਗੋਲ ਇਵੇਂ ਬਣਾਉਣਾ ਕਿ ਵਿਚ ਇੱਕ ਵੀ ਗਿਲਟੀ ਨਾ ਰਹਿ ਵਜੇ ਦੂਜਾ ਗਾੜਾ ਕਰਨ ਦੇ ਟਾਈਮ ਕੜਛੀ ਨਾਲ ਹੀ ਲੈਂਦੇ ਰਹਿਣਾ ਤੀਜਾ ਥਾਲੀ ਤੇ ਫੈਲਾਵਣ ਦੇ ਟਾਈਮ ਥੋੜਾ ਥੋੜਾ ਕੱਢ ਕੇ ਬਾਕੀ ਦਾ ਮਿਕਸਚਰ ਕੱਢ ਕੇ ਰੱਖ ਲੈਣਾ ਕਿਉਂਕਿ ਤੁਸੀਂ ਅਗਰ ਹੁਕਮ ਨਾ ਕਰੀ ਸੋ ਤਾਂ ਉਹ ਜਲਦੀ ਠੰਡਾ ਥੀ ਵੇ ਸੀ ਔਰ ਠੰਡਾ ਥੀ ਹੋਣ ਤੋਂ ਬਾਅਦ ਉਹ ਥਾਲੀ ਤੇ ਫੈਲਾਇਆ ਕਹਿਣਾ ਵੇ ਸੀ ਤੁਹਾਡੇ ਕੋਲ ਹੁਣ ਮੈਂ ਤੁਹਾਨੂੰ ਇੱਕ ਡਿਸ਼ ਵੀ ਦੱਸਣੀ ਆ ਗੁਜਰਾਤ ਦੀ ਉਹ ਹੈ ਹਾਂਡੋ ਹਾਂਡੋ ਜਿਹੜੀ ਹੈ ਨਾ ਇਹ ਨਾ ਦੇਖਣ ਚ ਬਣ ਹੁੰਦੀ ਕੇਕ ਵਾਂਗੂ ਲੱਗਦੀ ਹੈ ਪਰ ਕੇਕ ਮਿੱਠਾ ਨਹੀਂ ਨਮਕੀਨ ਇਹ ਕਿਹਾ ਹੈ ਕਿ ਇਹ ਤਾਂ ਇੱਕ ਤਾਂ ਬਣਦੀ ਹੈ ਦਾਲ ਤੇ ਚਾਵਲ ਨਾਲ ਬਣਦੀ ਹੈ ਇਹਦੇ ਵਾਸਤੇ ਤੁਸੀਂ ਗਿੰਨੇ ਅੱਧਾ ਕੱਪ ਚਾਵਲ ਧੋ ਕੇ ਤੁਸੀਂ 4 ਘੰਟੇ ਵਾਸਤੇ ਭਿਜਾ ਕੇ ਰੱਖ ਲਿਓ 4 ਚਮਚ ਤੁਸੀਂ ਚਣੇ ਦੀ ਦਾਲ ਗਿਣੀ ਹੈ 4 ਚਮਚ ਛੋਟੇ ਨਹੀਂ ਥੋੜੇ ਵੱਡੇ ਹੋਣ 4 ਚਮਚ ਚਣੇ ਦੀ ਦਾਲ 4 ਚਮਚ ਧੋਤੀ ਦਾਲ 4 ਚਮਚ ਮਾਂ ਦੀ ਦਾਲ ਉਹ ਵੀ ਧੋਤੀ ਵੀ ਛਿਲਕੇ ਵਾਲੀ ਨਹੀਂ ਇਹ ਦਾਲੀ ਵੀ ਤੁਸੀਂ ਚਾਵਲ ਵਾਂਗੂ ਅਲੱਗ ਅਲੱਗ 3-4 ਘੰਟੇ ਵਾਸਤੇ ਭਿਜਾ ਕੇ ਰੱਖ ਲੈਣੇ ਫਿਰ ਬਸ 4-5 ਘੰਟੇ ਦੇ ਬਾਅਦ ਤੁਸੀਂ ਇਹਨੇ ਕੋ ਚਾਵਲ ਔਰ ਤਰੀਵੇਂ ਦਾਲੀ ਕੋ ਮਿਕਸੀ ਵਿਚ ਪੀਸ ਗਿਨੋ ਇਹਨਾਂ ਕੋ ਬਿਲਕੁਲ ਨਰਮ ਪੇਸਟ ਕਹੀ ਕਰਨਾ ਇਹਨਾਂ ਕੋ ਦਰਦਰਾ ਰੱਖਣਾ ਇਹ ਮੇਵੀ ਵਾਂਗੂ ਨਾ ਬਣਾ ਲੈਣਾ ਹੁਣ ਤੁਸੀਂ ਇਹਦੇ ਚ ਪਾਓ 1 ਕੱਪ ਕੱਦੂਕਸ ਕੀਤਾ ਵਾ ਘੀਆ 1/2 ਕੱਪ ਕੱਦੂਕਸ ਕੀਤੀ ਵੀ ਗਾਜਰ ਥੋੜੀ ਜਿਹੀ ਅਦਰਕ ਦਾ ਪੇਸਟ 2-3 ਹਰੀਆਂ ਮਿਰਚਾਂ ਕੱਟ ਕੇ ਥੋੜੀ ਜਿਹੀ ਪਿਸੀ ਵੀ ਮਿਰਚ ਥੋੜੀ ਜਿਹੀ ਹਲਦੀ ਤੇ 1 ਚਮਚ ਲੂਣ ਥੋੜਾ ਜਿਹਾ ਦਹੀਂ ਪਾ ਸਕਦੇ ਵੇ ਤੁਸੀਂ ਦਹੀਂ ਨਾ ਪਾਓ ਤੇ 1 ਨਿੰਬੂ ਦਾ ਰਸ ਵੀ ਪਾ ਸਕਦੇ ਵੇ ਇਹਨੂੰ ਤੁਸੀਂ ਹੁਣ 1 ਪਲੇਟ ਵਿਚ ਇਹ ਵੀ ਪੀਂਦੇ ਵਾਸਤੇ ਤੁਸੀਂ ਲੂੰਗੀ ਪਲੇਟ ਜਾਂ ਲੂੰਗੀ ਟ੍ਰੇ ਗਿਣਨੀ ਹੈ ਤਾਂ ਕਿ ਜਿਹਨੇ ਚਾਰੋ ਪਾਸੇ ਲੂੰਗੇ ਹੋਵੇ ਤਾਂ ਕਿ ਇਹ ਮਿਕਸਚਰ ਟੇੜਾ ਮੇੜਾ ਨਾ ਫੈਲੇ ਹੁਣ ਤੁਸੀਂ 1 ਕੜਾਈ ਵਿਚ 4 ਚਮਚ ਤੇਲ ਗਰਮ ਕਰਨੇ ਤੇਲ ਗਰਮ ਕਰਕੇ ਤੁਸੀਂ ਪਾਉਣੇ 1 ਛੋਟੀ ਚਮਚ ਸਰਸੋਂ 1 ਛੋਟੀ ਚਮਚ ਜੀਰਾ ਥੋੜੇ ਜਿਹੇ ਤਿਲ ਤੇ 20-25 ਕੜੀ ਪੱਤੇ ਜੀਰਾ ਪਾਉਣ ਤੋਂ ਬਾਅਦ ਗੈਸ ਬੰਦ ਕਰ ਲਿਓ ਗੈਸ ਬੰਦ ਨਾ ਕੀਤੀ ਤੇ ਜੀਰਾ ਸਰਸੋਂ ਸੜ ਗਏ ਸਨ ਹੁਣ ਹੀ ਤੜਕੇ ਵਿਚੋਂ ਨਾ 1 ਚਮਚ ਤਰੀ ਤੜਕਾ ਕੱਢ ਗਿਨੋ ਉਹ ਕੱਢ ਕੇ ਉਹਦਾ ਮਿਕਸਚਰ ਤੁਸੀਂ ਟ੍ਰੇ ਵਿਚ ਪਾਤੇ ਹੁੰਦੇ ਤੇ ਫੈਲਾ ਦਿਓ ਇਹਦੇ ਬਾਅਦ ਬਾਕੀ ਤੜਕੇ ਕੋ ਥੋੜਾ ਜਿਹਾ ਹਿੰਦੇ ਮਿਕਸਚਰ ਦੇ ਥੋੜਾ ਜਿਹਾ 1/4 ਚਮਚ ਸੋਡਾ ਵੀ ਪਾ ਦਿਓ ਤਾਂ ਕਿ ਥੋੜਾ ਬਾਅਦ ਵਿੱਚ ਨਾ ਫੁੰਡ ਵੇ ਸੀ ਚੰਗਾ ਲੱਗ ਸੀ ਕੇਕ ਵਾਂਗੂ ਫੁੰਡ ਵੇ ਸੀ ਹੁਣ ਤੁਸੀਂ ਇੱਕ ਕੜਾਈ ਗਿਣਨੀ ਹੈ ਜਾਂ ਫਰਾਈਂਗ ਪੈਨ ਗਿਣਨੇ ਉਹਦੇ ਵਿੱਚ ਬਾਕੀ ਦਾ ਤੜਕਾ ਫੈਲਾ ਦਿਓ ਚੰਗੀ ਤਰ੍ਹਾਂ ਤੇ ਔਰ ਜਿਹੜਾ ਤੁਸੀਂ ਮਿਕਸਚਰ ਰੱਖੇ ਨਾ ਇਹ ਸਾਰਾ ਹੁਣ ਤੜਕੇ ਦੇ ਉੱਤੇ ਫਰਾਈਂਗ ਪੈਨ ਵਿੱਚ ਪਾ ਦਿਓ ਪਾਉਣ ਦੇ ਬਾਅਦ ਆਂਚ ਜ਼ਿਆਦਾ ਉੱਚੀ ਸੇਕ ਉੱਚਾ ਨਾ ਰੱਖਣਾ ਅਗਰ ਤੁਹਾਡਾ ਮਿਕਸਚਰ ਜ਼ਿਆਦਾ ਹੈ ਤਾਂ ਤੁਸੀਂ ਉੱਤੇ ਹੀ ਪਾਉਣਾ ਜਿੱਤੀ ਹੋ ਫਰਾਈਂਗ ਪੈਨ ਵਿੱਚ 1 ਵਾਰੀ ਆਵੇ ਜ਼ਰੂਰੀ ਕਹਿੰਦੀ ਸਾਰਾ 1 ਵਾਰੀ ਭਰ ਲੈਣੇ ਤੁਸੀਂ ਫਿਰ ਦੁਬਾਰਾ ਵੀ ਇਵੇਂ ਦਾ ਇਵੇਂ ਇਹ ਤਰੀਕੇ ਨਾਲ ਦੁਬਾਰਾ ਬਾਕੀ ਬੱਚੇ ਕੋ ਬਣਾ ਸਕਦੇ ਹੋ ਮਿਕਸਚਰ ਪਾਉਣ ਤੋਂ ਬਾਅਦ ਹੀ ਕੋ 10 ਮਿੰਟ ਵਾਸਤੇ ਤੁਸੀਂ ਇਹ ਫਰਾਈਂਗ ਪੈਨ ਕੋ ਢੱਕ ਕੇ ਰੱਖ ਲਿਓ ਤਾਂ ਕਿ ਜਿਹੜਾ ਅਸਾਂ ਪਾਤੇ ਚੰਗੀ ਤਰ੍ਹਾਂ ਤੇ ਤਲੂ ਸਿੱਕ ਵਜੇ ਪੱਕ ਵਜੇ 10 ਮਿੰਟ ਬਾਅਦ ਦੇਖ ਸੋ ਇਹਨੂੰ ਪਰਤਣ ਵਾਸਤੇ ਤੁਸੀਂ ਕਈ ਚਮਚ ਨਾਲ ਕਹਿ ਨਹੀਂ ਪਰਤਣਾ ਇਹ ਪੂਰੀ ਫਰਾਈਂਗ ਪੈਨ ਕੋ ਤੁਸੀਂ ਇੱਕ ਨਵੀਂ ਥਾਲੀ ਗਿਣਨੀ ਹੈ ਔਰ ਹੁਣ ਦੇ ਉੱਤੇ ਪੁੱਠਾ ਕਰਕੇ ਰੱਖ ਦੇਣੇ ਪੁੱਠਾ ਕਰਕੇ ਰੱਖੇ ਸੋ ਨਾ ਤੇ ਜਿਹੜਾ ਤੜਕੇ ਵਾਲਾ ਪਾਸਾ ਹੀ ਉੱਤੇ ਆਵੇ ਸੀ ਹੁਣ ਤੁਹਾਨੂੰ ਦੂਜਾ ਪਾਸਾ ਸੱਤ ਕਰਨੇ ਦੇਖੋ ਤੁਸੀਂ ਚੰਗੀ ਤਰ੍ਹਾਂ ਤੇ ਬਿਲਕੁਲ ਬਰਾਊਨ ਸਿੱਕੀ ਜਿਵੇਂ ਸੀ ਹੁਣ ਉਹ ਥਾਲੀ ਕੋ ਤੁਸੀਂ ਦੁਬਾਰਾ ਫਰਾਈਂਗ ਪੈਨ ਵਿੱਚ ਮੁੰਡਾ ਕਰਕੇ ਰੱਖਣੇ ਤਾਂ ਕਿ ਦੂਜੇ ਪਾਸੇ ਵੀ ਉਹ ਫਰਾਈਂਗ ਪੈਨ ਵਿੱਚ ਸਿੱਕਣ ਵਾਸਤੇ ਦੂਜੇ ਪਾਸੇ ਸਿੱਕਣ ਵਾਸਤੇ

0: ਤੋਂ ਆਵੇ ਸੀ। ਇੱਕ ਪਾਸੇ ਤੁਸੀਂ ਦੇਖ ਸਕੋ ਇੱਤੀ ਸੋਹਣਾ ਸੇਕ ਹੋਏ ਸੀ, ਵੱਲ ਤੁਸੀਂ ਇੱਕ ਦੂਜੇ ਪਾਸੇ ਵੀ ਸੇਕਣ ਵਾਸਤੇ ਕੜਾਈ ਵਿੱਚ ਪਲਟ ਜੋ। ਇੱਕ 10 ਮਿੰਟ ਵਾਸਤੇ ਵੱਲ ਤੁਸੀਂ ਢੱਕ ਕੇ ਨਿੰਮੇ ਸੇਕ ਤੇ ਪੱਕਣ ਵਾਸਤੇ ਰੱਖ ਲਿਓ। 10 ਮਿੰਟ ਬਾਅਦ ਪਹਿਲੇ ਵਾਂਗੂ ਥਾਲੀ ਕੋ ਮੁੰਦੀ ਰੱਖ ਰੱਖੇ ਹੁੰਦੇ ਉੱਤੇ ਇਹ ਪਲਟੋ ਚਾ, ਵੱਲ ਤੁਸੀਂ ਦੇਖ ਸਕੋ ਇਹ ਦੂਜੇ ਪਾਸੇ ਵੀ ਬਰਾਊਨ ਥੀ ਗਏ, ਸੇਕ ਗਏ, ਭੂਰਾ ਭੂਰਾ ਥੀ ਗਏ। ਬਸ ਥੋੜਾ ਜਿਹਾ ਇੱਕ ਠੰਡਾ ਥੀ ਵੰਡਿਓ, ਵੱਲ ਕੇਕ ਦੇ ਪੀਸ ਵਾਂਗੂ ਇਹਨੂੰ ਕੱਟ ਗਿਨੋ। ਕੋਈ ਵੀ ਚਟਣੀ ਮਤਲਬ ਖੱਟੀ ਜਾਂ ਮਿੱਠੀ ਦੋਵਾਂ ਨਾਲ ਤੁਸੀਂ ਖਾ ਸਕਦੇ ਵੇ। ਮੈਂ ਉਮੀਦ ਹੈ ਜਿਹੜੇ ਅੱਜ ਮੈਂ ਤੁਹਾਨੂੰ ਗੁਜਰਾਤ ਦੇ ਖਾਣ ਪੀਣ ਦੇ ਸ਼ਈਆਂ ਦੇ ਬਾਰੇ ਦੱਸਾਏ, ਤੁਹਾਨੂੰ ਜ਼ਰੂਰ ਪਸੰਦ ਆਈਆਂ ਹੋਸਨ, ਤੁਸੀਂ ਜ਼ਰੂਰ ਬਣਾ ਕੇ ਖਾਸੋ ਵੀ ਸਹੀ ਔਰ ਖਾਈਸੋ ਵੀ ਸਹੀ। ਹੁਣ ਤੁਸੀਂ ਸੁਣਦੇ ਪਏ ਹਾਵੇ ਆਸ਼ਾ ਛਾਬੜਾ ਮੁਖੀਜਾ ਕੋਲੋਂ ਵਾਰਤਾ, ਆਓ ਹੁਣ ਸੁਣਦੇ ਸੀ ਸਰਾਇਕੀ ਗੀਤ ਸੰਗੀਤ।
1: ਤੇ ਹੁਣ ਸੁਣਦੇ ਹਾਂ ਮਹਿਕ ਮਲਿਕ ਦਾ ਗਾਇਆ ਹੇ ਗੀਤ, ਕਦੇ ਯਾਰ ਹੋਣ ਦਾ ਸਾਡਾ, ਕਦੇ ਪਿਆਰ ਹੋਣ ਦਾ ਸਾਡਾ, ਗੀਤ ਦੇ ਮਜ਼ੇ ਚਾਓ।

ਮਹਿਕ ਮਲਿਕ ਤੱਕ ਆਇਆ ਗੀਤ ਤੇ ਹੁਣ ਮੈਂ ਤੁਹਾਨੂੰ ਸੁਣਾਉਂਦੀ ਹਾਂ ਇੱਕ ਬਹੁ ਮਜ਼ੇਦਾਰ ਗੀਤ ਬੋਲਹੀਨ ਚੰਨ ਕਿੱਥਾਂ ਗੁਜ਼ਾਰੀ ਰਾਤ ਵੇ ਗਾਇਕਾ ਹੀਨ ਸੁਰਿੰਦਰ ਕੌਰ।

ਇਸ ਗੀਤ ਤੋਂ ਬਾਅਦ ਪ੍ਰੋਗਰਾਮ ਦਾ ਆਖਰੀ ਗੀਤ ਹੈ ਆ ਸੱਜਣਾ ਤੈਨੂੰ ਅੱਖੀਆਂ ਉਡੀਕਦੀਆਂ ਦਿਲ ਵਾਜਾ ਮਾਰਦਾ ਆਜਾ ਪਰਦੇਸੀਆ ਵਾਸਤਾ ਹੀ ਪਿਆਰ ਦਾ।

ਨਾਲ ਹੀ ਪ੍ਰੋਗਰਾਮ ਇੱਥੇ ਖਤਮ ਥੀਂਦਾ ਹੈ। ਤੁਹਾਨੂੰ ਸਾਡਾ ਪ੍ਰੋਗਰਾਮ ਕਿੰਜਦਾ ਲੱਗਾ ਸਾਨੂੰ ਖਤ ਲਿਖ ਕੇ ਦੱਸੋ। ਅਸੀਂ ਤੁਹਾਡੇ ਖਤਾਂ ਦੀ ਉਡੀਕ ਕਰਸਾਂ ਤੇ ਹੁਣ ਹਰਜੀਤ ਕੌਰ ਕੋ ਇਜਾਜ਼ਤ ਦੇਵੋ।

আমি দেখি নচনব জোসলা আমার্স কর দিয়েছি। হোর সুনাও কি হালচাল হ্যায়? উম্মীদ করদে হালচাল বদিয়া হোনগে। মৌসম ভি জেড়া হ্যায় কিতে কিতে বহুত জ্যাদা মিহ পে রহে নে তে কিতে কিতে বড়ে কি কট। ਸੋ ਕਹਿੰਦੇ ਨਾ ਇਹ ਤਾਂ ਉਸ ਅੱਲਾ ਸੋਹਣੇ ਦੀ ਰਜ਼ਾ ਆ ਸੋ ਜਿਸ ਤਰ੍ਹਾਂ ਉਹ ਰੱਖੇ ਉਸ ਤਰ੍ਹਾਂ ਰਾਜ਼ੀ ਰਹੀਏ। ਸੋ ਜ਼ਮੀਨ ਇਧਰ ਅੱਜ ਦੇ ਇਸ ਮਜਲਿਸ ਦੇ ਪ੍ਰੋਗਰਾਮ ਅਸੀਂ ਤੁਹਾਨੂੰ ਦੱਸ ਦੇ ਜੀ ਸਭ ਤੋਂ ਪਹਿਲਾਂ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਅੱਜ ਦੀ ਗੱਲ ਜਿਸਦਾ ਮੌਜੂ ਰਹੇਗਾ ਪੰਜਾਬੀ ਸਭਿਆਚਾਰ ਚ ਸਾਉਣ ਦਾ ਮਹੀਨਾ।

Samin, ਅੱਜ ਦੀ ਗੱਲ ਦੇ ਵਿੱਚ ਆਪਾਂ ਮੌਜੂ ਅੱਜ ਲੈ ਕੇ ਉਸ ਬਾਰੇ ਗੱਲਬਾਤ ਕਰਾਂਗੇ। ਪੰਜਾਬੀ ਸੱਭਿਆਚਾਰ ਚ ਸਾਉਣ ਦਾ ਮਹੀਨਾ, ਅਸੀਂ ਸਾਰੇ ਜਾਣਦੇ ਹਾਂ ਸਾਉਣ ਦਾ ਮਹੀਨਾ ਬੜੇ ਹੀ ਚਾਵਾਂ ਹੁਲਾਰਾਂ ਦੇ ਨਾਲ ਅਸੀਂ ਮਨਾਉਂਦੇ ਹਾਂ। ਪੰਜਾਬੀ ਜੀਵਨ ਦੇ ਵਿਚ ਬੜਾ ਹੀ ਆਨੰਦ ਉਲਾਸ ਭਰਿਆ ਇਹ ਮਹੀਨਾ ਮੰਨਿਆ ਜਾਂਦਾ ਹੈ। ਇਹ ਪੰਜਾਬੀ ਸੱਭਿਆਚਾਰ ਚ ਕੁਦਰਤ, ਫਸਲਾਂ ਅਤੇ ਰੁੱਤਾਂ ਨਾਲ ਗੂੜਾ ਜੁੜਿਆ ਹੋਇਆ ਹੈ। ਦੇਸੀ ਮਹੀਨਿਆਂ ਵਿਚੋਂ ਸਾਉਣ ਦਾ ਮਹੀਨਾ ਇਕ ਵਿਸ਼ੇਸ਼ ਅਤੇ ਰੂਹਾਨੀ ਥਾਂ ਰੱਖਦਾ ਹੈ। ਹਾੜ੍ਹ ਦੀ ਤਪਦੀ ਅਤੇ ਬਲਦੀ ਗਰਮੀ ਤੋਂ ਬਾਅਦ ਜਦੋਂ ਸਾਉਣ ਮਹੀਨੇ ਦੀਆਂ ਕਾਲੀਆਂ ਘਟਾਵਾਂ ਆਸਮਾਨ ਤੇ ਛਾਉਂਦੀਆਂ ਹਨ ਤੇ ਧਰਤੀ ਦੀ ਹਿੱਕ ਠਹਿਰ ਜਾਂਦੀ ਹੈ। ਇਹ ਮਹੀਨਾ ਕੇਵਲ ਮੌਸਮ ਦੇ ਬਦਲਾਅ ਦਾ ਪ੍ਰਤੀਕ ਹੀ ਨਹੀਂ ਸਗੋਂ ਪੰਜਾਬੀ ਜਨ ਜੀਵਨ, ਖੁਸ਼ੀਆਂ, ਤਿਉਹਾਰਾਂ, ਰਿਸ਼ਤਿਆਂ ਅਤੇ ਲੋਕ ਗੀਤਾਂ ਦਾ ਮੁਜੱਸਮਾ ਹੈ।

ਆ ਜੀ ਅਸੀਂ ਗੱਲ ਕਰ ਰਹੇ ਹਾਂ ਅੱਜ ਦੀ ਗੱਲ ਦੇ ਵਿੱਚ ਸਾਉਣ ਦਾ ਮਹੀਨਾ ਯਾਨੀ ਪੰਜਾਬੀ ਸੱਭਿਆਚਾਰ ਚ ਇਸ ਮਹੀਨੇ ਦਾ ਖਾਸ ਮਹੱਤਵ ਜਿਹੜਾ ਮੰਨਿਆ ਜਾਂਦਾ ਹੈ। ਸਾਉਣ ਮਹੀਨਾ ਆਉਂਦੇ ਹੀ ਪ੍ਰਕਿਰਤੀ ਆਪਣਾ ਰੂਪ ਬਦਲ ਲੈਂਦੀ ਹੈ। ਸੁੱਕੀ ਅਤੇ ਤਪਦੀ ਧਰਤੀ ਹਰੀ ਭਰੀ ਚਾਦਰ ਵਿਚ ਜਾਂਦੀ ਹੈ। ਕਾਲੀਆਂ ਘਟਾਵਾਂ ਤੇ ਛਮ ਛਮ ਮੀਂਹ ਜਿਹੜਾ ਆ ਉਹ ਪੈਂਦਾ ਆ, ਜੋ ਕਿ ਸਿਰਫ ਮਨੁੱਖ ਹੀ ਨਹੀਂ ਸਗੋਂ ਪਸ਼ੂ ਪੰਛੀਆਂ ਵਿਚ ਵੀ ਨਵੀਂ ਰੂਹ ਫੂਕ ਦਿੰਦਾ ਹੈ। ਕੋਇਲ ਦੀ ਕੂਕ ਤੇ ਮੋਰਾਂ ਦੀਆਂ ਪਹਿਲਾਂ ਪਾਉਣ ਨਾਲ ਬਾਗਾਂ ਦੇ ਵਿਚ ਇਕ ਅਲਗ ਹੀ ਖੂਬਸੂਰਤ ਜਿਹਾ ਨਜ਼ਾਰਾ ਦਿਸਦਾ ਹੈ। ਮੋਰ ਖੰਭ ਫੈਲਾ ਕੇ ਪਹਿਲਾਂ ਪਾਉਂਦੇ ਨੇ, ਜੋ ਸਾਉਣ ਦੇ ਆਗਮਨ ਦਾ ਜਸ਼ਨ ਮਨਾਉਂਦੇ ਪ੍ਰਤੀਤ ਹੁੰਦੇ ਨੇ। ਸਾਉਣ ਮਹੀਨੇ ਦਾ ਸਭ ਤੋਂ ਖੂਬਸੂਰਤ ਤੇ ਅਹਿਮ ਅੰਗ ਹੈ ਤੀਆਂ ਦਾ ਤਿਉਹਾਰ। ਤੀਆਂ ਜੋ ਕਿ ਹਰ ਪੰਜਾਬਣ ਮੁਟਿਆਰ ਦਾ ਇਕ ਖਾਸ ਤੇ ਬੇਹੱਦ ਖੂਬਸੂਰਤ ਜਿਸਦੇ ਨਾਲ ਰਿਸ਼ਤਾ ਹੈ, ਔਰ ਉਹ ਬੜੀ ਹੀ ਤਾਂਗ ਤੇ ਉਡੀਕ ਕਰਦੀ ਹੈ ਇਸ ਮਹੀਨੇ ਦੀ। ਇਹ ਤਿਉਹਾਰ ਪੰਜਾਬੀ ਧੀਆਂ ਭੈਣਾਂ ਦੇ ਪਿਆਰ, ਆਜ਼ਾਦੀ ਤੇ ਖੁਸ਼ੀ ਦਾ ਪ੍ਰਤੀਕ ਹੈ। ਪੇਕੇ ਆਉਣਾ, ਵਿਆਹੀਆਂ ਹੋਈਆਂ ਧੀਆਂ

ਸਾਉਣ ਮਹੀਨੇ ਆਪਣੇ ਪੇਕੇ ਆਉਂਦੀਆਂ ਨੇ। ਆਪਣੇ ਬਚਪਨ ਦੇ ਵਿਹੜੇ ਵਿਚ ਮੁੜ ਕੇ ਉਹ ਆਪਣੇ ਦੁੱਖ ਦਰਦ ਭੁੱਲ ਜਾਂਦੀਆਂ ਨੇ। ਪਿੰਡਾਂ ਦੀਆਂ ਜੂਹਾਂ ਬਰਗਦਾਂ ਤੇ ਪਿੱਪਲਾਂ ਤੇ ਰੁੱਖਾਂ ਤੇ ਲੰਬੀਆਂ ਪੀਂਗਾਂ ਝੂਟੀਆਂ ਜਾਂਦੀਆਂ ਨੇ। ਕੁੜੀਆਂ ਅੰਬਰਾਂ ਨੂੰ ਛੂਹਣ ਦੀਆਂ ਰੀਝਾਂ ਨਾਲ ਪੀਂਗਾਂ ਚੜਾਉਂਦੀਆਂ ਨੇ। ਸ਼ਾਮ ਦੇ ਵੇਲੇ ਸਭ ਕੁੜੀਆਂ ਇਕੱਠੀਆਂ ਹੋ ਕੇ ਗਿੱਧਾ ਪਾਉਂਦੀਆਂ ਨੇ ਤੇ ਵੱਖ ਵੱਖ ਬੋਲੀਆਂ ਰਾਹੀਂ ਆਪਣੇ ਦਿਲ ਦੇ ਵਲਵਲੇ ਦਿਓ ਜੇਠ ਨਾਲ ਨੋਕ ਚੋਕ ਅਤੇ ਸੱਸ ਸਹੁਰੇ ਦੇ ਵਿਹਾਰ ਨੂੰ ਪ੍ਰਗਟ ਕਰਦੀਆਂ ਨੇ। ਸਾਉਣ ਮਹੀਨੇ ਦਾ ਨਾਂ ਲੈਂਦਿਆਂ ਹੀ ਜੀਭ ਤੇ ਵੱਖ ਵੱਖ ਪਕਵਾਨਾਂ ਦਾ ਸਵਾਦ ਵੀ ਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਸਾਉਣ ਵਿਚ ਰੱਜ ਕੇ ਖੀਰ ਪੂੜੇ ਖਾਣ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ। ਪੰਜਾਬੀ ਲੋਕ ਗੀਤਾਂ ਬੋਲੀਆਂ ਕਿੱਸਾ ਕਾਵ ਵਿਚ ਸਾਉਣ ਦਾ ਜ਼ਿਕਰ ਬੜੇ ਹੀ ਗੂੜੇ ਰੰਗ ਵਿਚ ਮਿਲਦਾ ਹੈ। ਇਹ ਮਹੀਨਾ ਜਿੱਥੇ ਮਿਲਣ ਦੀ ਖੁਸ਼ੀ ਦਾ ਪ੍ਰਤੀਕ ਹੈ, ਉੱਥੇ ਹੀ ਪਰਦੇਸ ਗਏ ਪਤੀ ਦੀ ਯਾਦ ਵਿਚ ਵਿਛੋੜੇ ਦਾ ਸੁਨੇਹਾ ਵੀ ਲਿਆਉਂਦਾ ਹੈ। ਅੱਜ ਦੇ ਆਧੁਨਿਕ ਤੇ ਮਸ਼ੀਨੀ ਯੁੱਗ ਵਿਚ ਸਾਉਣ ਮਹੀਨੇ ਦੇ ਮਹੱਤਵ ਵਿਚ ਕੁਝ ਬਦਲਾਵ ਜ਼ਰੂਰ ਆਏ ਨੇ। ਪਿੰਡਾਂ ਵਿਚੋਂ ਪਿੱਤਲ ਬਰਗਦ ਕੱਟਣ ਨਾਲ ਪੀਂਗਾਂ ਝੂਟਣ ਦੀ ਪਰੰਪਰਾ ਘਟ ਗਈ ਹੈ। ਤੀਆਂ ਦਾ ਤਿਉਹਾਰ ਹੁਣ ਪਿੰਡਾਂ ਦੀਆਂ ਜੂਹਾਂ ਤੋਂ ਨਿਕਲ ਕੇ ਸਕੂਲਾਂ ਕਾਲਜਾਂ ਤੇ ਸਭਿਆਚਾਰਕ ਮੰਚਾਂ ਤੱਕ ਸੀਮਿਤ ਹੋ ਗਿਆ ਹੈ। ਬਾਵਜੂਦ ਇਸਦੇ ਪੰਜਾਬੀ ਮਨਾਂ ਵਿਚੋਂ ਸਾਉਣ ਮਹੀਨੇ ਦੀ ਖਿੱਚ ਅੱਜ ਵੀ ਖਤਮ ਨਹੀਂ ਹੋਈ ਹੈ। ਚਾਹੇ ਇੰਟਰਨੈਟ ਦਾ ਜ਼ਮਾਨਾ ਹੋਵੇ, ਪਰ ਜਦੋਂ ਸਾਉਣ ਦੀ ਪਹਿਲੀ ਬਾਰਿਸ਼ ਪੈਂਦੀ ਹੈ ਤਾਂ ਹਰ ਪੰਜਾਬੀ ਦਾ ਮਨ ਨੱਚ ਉੱਠਦਾ ਹੈ।

0: ਕੀ ਗੱਲ, ਬੜਾ ਗੁਣਗੁਣਾਇਆ ਜਾ ਰਿਹਾ? ਕਿਸੇ ਖਾਸ ਹੀ ਥਾਂ ਜਾਣ ਦੀ ਤਿਆਰੀ ਲੱਗਦੀ ਆ?
1: ਹਾਂ, ਕਿਸੇ ਖਾਸ ਥਾਂ ਦੀ ਹੀ ਤਿਆਰੀ ਹੈ।
0: ਤਾਂ ਨੀ ਪਤਾ ਤਾਂ ਲੱਗੇ।
1: ਦੱਸ ਵੀ ਦਿਆਂ ਤਾਂ ਕੀ ਫਰਕ ਪੈਣਾ? ਤੁਸੀਂ ਕਿਹਾ ਕਿਸੇ ਨੂੰ ਉਹਦੇ ਚੰਗੇ ਕੰਮ ਕਰਨ ਤੇ ਹੌਸਲਾ ਦੇਣਾ।
0: ਉਹ ਜੇ ਦੱਸੇਗੀ ਤਾਂ ਹੀ ਹੌਸਲਾ ਦੇਵਾਂਗਾ। ਪਹਿਲਾਂ ਕਿਸ ਤਰ੍ਹਾਂ ਦੇ ਦੇਵਾਂ?
1: ਹੌਸਲੇ ਦੀ ਉਮੀਦ ਤਾਂ ਨਹੀਂ, ਪਰ ਫੇਰ ਵੀ ਦੱਸ ਦਿੰਨੀ ਆ ਤੁਹਾਨੂੰ। ਮੈਂ ਚੱਲੀ ਆ ਜਲੰਧਰ। ਮੇਰੀ ਜਲੰਧਰ ਵਾਲੀ ਭੈਣ ਯਾਨੀ ਕਿ ਤੁਹਾਡੀ ਸਾਲੀ, ਉਹਦੇ ਜੇਠ ਦੇ ਮੁੰਡੇ ਦਾ,
0: ਤੇ ਉਸ ਜੇਠ ਦੇ ਮੁੰਡੇ ਦਾ ਰਿਸ਼ਤਾ ਕਰਾਉਣਾ
1: ਆਪਣੀ ਗਲੀ ਦੇ ਆਖਿਰਲੇ ਘਰ ਵਾਲੇ ਸੋਮਨਾਥ ਦੀ ਕੁੜੀ ਦਾ।
0: ਅੱਛਾ, ਇਹ ਗੱਲ ਆ?
1: ਹਾਂ, ਇਹੋ ਗੱਲ ਹੈ ਜਿਹੜੀ ਤੁਹਾਨੂੰ ਹੁਣ ਸਮਝ ਲੱਗੀ ਹੈ।
0: ਹੁਣ ਨਹੀਂ ਸਮਝ ਲੱਗੀ, ਸਮਝ ਤਾਂ ਅੱਜ ਤੋਂ 10 ਸਾਲ ਪਹਿਲਾਂ ਲੱਗ ਗਈ ਸੀ, ਜਦੋਂ ਤੂੰ ਵਿਆਹੀ ਆਉਣ ਤੋਂ 12 ਦਿਨ ਬਾਅਦ ਹੀ ਪੇਕਿਆਂ ਤੋਂ ਇੱਥੇ ਰਿਸ਼ਤਾ ਲਿਆ ਕਰਵਾਇਆ ਸੀ।
1: ਨਾਲੇ ਤੁਹਾਡਾ ਇਹਦੇ ਵਿੱਚ ਕੀ ਨੁਕਸਾਨ ਹੋਇਆ? ਤੁਹਾਡੇ ਜਿੰਨੀ ਕਮਾਈ ਤਾਂ ਮੈਂ ਇਸੇ ਤਰ੍ਹਾਂ ਹੀ ਕਰ ਲੈਣੀ ਆ। ਸੂਟਾਂ ਨਾਲ ਮੇਰੇ ਟਰੰਕ ਭਰੇ ਪਏ ਨੇ। ਸੌ ਖਾ ਕੇ ਦੱਸੋ ਖਾਂ, ਜੇ ਅੱਜ ਤੱਕ ਤੁਸੀਂ ਆਪਣੇ ਪੱਲਿਓਂ ਕੋਈ ਸੂਟ ਬਣਵਾ ਕੇ ਦਿੱਤਾ ਹੋ ਮੈਨੂੰ।
0: ਅੰਨੇ ਅੱਗੇ ਰੋਣਾ ਤੇ ਅੱਖੀਆਂ ਰੱਖੋ, ਮੇਰੀ ਗੱਲ ਤੂੰ ਮੰਦੀ ਨਹੀਂ। ਮੈਂ ਤੈਨੂੰ ਕਈ ਵਾਰ ਕਹਿ ਚੁੱਕਾ, ਇਹ ਵਿਚੋਲਗਿਰੀ ਦਾ ਕੰਮ ਛੱਡ ਦੇ, ਮੈਨੂੰ ਇਹ ਬਿਲਕੁਲ ਨਹੀਂ ਚੰਗਾ ਲੱਗਦਾ।
1: ਚੰਗਾ ਕਿਉਂ ਨਹੀਂ ਲੱਗਦਾ? ਵੇਖੋ ਕਿੰਨੇ ਫਾਇਦੇ ਨੇ ਇਸ ਕੰਮ ਦੇ।
0: ਕੀ ਫਾਇਦੇ ਨੇ?
1: ਲੋਕਾਂ ਦੇ ਘਰ ਵਸਾਉਣੀ ਆ। 501 ਰੁਪਿਆ ਤੇ ਸੂਟ ਮੁੰਡੇ ਵੱਲੋਂ, 501 ਰੁਪਿਆ ਤੇ ਸੂਟ ਕੁੜੀ ਵੱਲੋਂ ਸਹਿਜ ਨਾਲ ਖੜਾ ਕਰ ਲੈਣੀ ਆ। ਹੋਰ ਤਾਂ ਹੋਰ ਇੱਜ਼ਤ ਵਾਧੂ ਮਿਲਦੀ ਹੈ।
0: ਸਵਾ ਮਿਲਦੀ ਹੈ ਇੱਜ਼ਤ? ਮੈਂ ਤਾਂ ਲਾਂਤਾਂ ਹੀ ਪੈਂਦੀਆਂ ਵੇਖੀਆਂ ਨੇ। ਮੈਨੂੰ ਤਾਂ ਇਹ ਕੰਮ ਨਾਲ ਨਫ਼ਰਤ ਤੇ ਨਫ਼ਰਤ, ਉਂਝ ਵੀ ਫਜ਼ੂਲ ਦੀ ਸਿਰਦਰਦੀ ਤੇ

0: ਉਂਟ ਵੱਖ ਜਿਹੜਾ ਦੋਹਾਂ ਧਿਰਾਂ ਨਾਲ ਬੋਲਣਾ ਪੈਂਦਾ।
1: ਆਪੋ ਆਪਣਾ ਧੰਦਾ ਹੈ, ਇਹ ਮੇਰਾ ਧੰਦਾ ਹੈ। ਅਕਸਰ ਹਰ ਇੱਕ ਧੰਦੇ ਚ ਕੁਝ ਨਾ ਕੁਝ ਝੂਠ ਤਾਂ ਬੋਲਣਾ ਹੀ ਪੈਂਦਾ। ਤੁਸੀਂ ਆਪਣੀ ਦੁਕਾਨ ਤੇ ਝੂਠ ਨਾ ਬੋਲਦੇ ਹੋਗੇ। ਅਖੇ ਬੀਬੀ, ਇਹ ਚੀਜ਼ ਮੈਂ ਸਿਰਫ ਤੇਰੇ ਵਾਸਤੇ ਹੀ ਰੱਖੀ ਹੈ, ਇਹ ਤਾਂ ਮਾਰਕੀਟ ਚ ਲੱਭਦੀ ਨਹੀਂ। ਨਾਲੇ ਮੈਂ ਤਾਂ ਤੈਨੂੰ ਪੁਰਾਣੇ ਰੇਟ ਤੇ ਦੇ ਰਿਹਾ। ਬਾਜ਼ਾਰ ਚੋ ਜੇ ਲੱਭ ਵੀ ਪਈ ਤਾਂ ਇਸ ਭਾਅ ਤੋਂ ਦੂਣੇ ਭਾਅ ਮਿਲੂ ਨਾ, ਉਂਝ ਭਾਵੇਂ ਉਹ ਚੀਜ਼ ਰੁਲਦੀ ਪਈ ਹੋਵੇ।
0: ਵੇਖ, ਮੈਂ ਤੈਨੂੰ ਦੱਸਾਂ, ਬੜੀਆਂ ਗੱਲਾਂ ਨਾ ਬਣਾ, ਸਿੱਧੀ ਤਰ੍ਹਾਂ ਮੇਰੀ ਗੱਲ ਸੁਣ ਲੈ।
1: ਹਾਂ ਸੁਣਾ।
0: ਇਹ ਕੰਮ ਛੱਡ ਦੇ, ਮੈਨੂੰ ਬਿਲਕੁਲ ਪਸੰਦ ਨੇ।
1: ਕੋਈ ਗੱਲ ਨੀ, ਹਾਲ ਦੀ ਘੜੀ ਜਲੰਧਰ ਵਾਲਾ ਰਿਸ਼ਤਾ ਤਾਂ ਮੈਨੂੰ ਕਰਵਾ ਲੈਂਦੇ ਹੋ। ਅਗਾਂਹ ਜਿਸ ਤਰ੍ਹਾਂ ਤੁਸੀਂ ਕਹੋਗੇ ਫੇਰ ਵੇਖੀ ਜਾਊ।
0: ਇਹਦਾ ਸਿੱਧਾ ਮਤਲਬ ਹੋਇਆ ਕਿ ਤੂੰ ਇਸ ਕੰਮ ਤੋਂ ਹਟ ਨਹੀਂ ਸਕਦੀ, ਤੂੰ ਆਪਣੀ ਆਦਤ ਤੋਂ ਮਜਬੂਰ ਹੋ ਗਈ ਹੈ। ਮੇਰਾ ਕੀ ਜਾਣਾ, ਤੂੰ ਔਖੀ ਹੋਵੇਗੀ। ਚੰਗਾ, ਫੜਾ ਮੇਰਾ ਰੋਟੀ ਵਾਲਾ ਡੱਬਾ, ਮੈਂ ਜਾ ਕੇ ਦੁਕਾਨ ਖੋਲਣਾ, ਕਾਹਦੇ ਵਾਸਤੇ ਲੇਟ ਹੋਣ ਡਿਆ।
1: ਹਾਂ ਆ ਕੀਤੀ ਜਾ ਸਿਆਣੀ ਗੱਲ, ਠਹਿਰੋ ਲਿਆਨੀ ਆ ਤੁਹਾਡਾ ਰੋਟੀ ਵਾਲਾ ਡੱਬਾ। ਜਾ ਆਪਣੀ ਦੁਕਾਨ ਤੇ, ਮੇਰਾ ਬਿਲਕੁਲ ਫਿਕਰ ਨਾ ਕਰਿਓ। ਬਸ ਮੈਂ ਗਈ ਤੇ ਆਈ।
0: ਮੈਂ ਟਿਕਾਣੇ ਤੇਰਾ ਫਿਕਰ ਕਰਨਾ, ਭਾਵੇਂ ਜਲੰਧਰ ਜਾ ਤੇ ਭਾਵੇਂ
1: ਭਾਵੇਂ ਕੀ
0: ਟੱਟੇ ਖੂਹ ਚ।

0: ਹਾਂਜੀ ਇੰਨੀ ਖੇਚਲ ਦੀ ਕੀ ਲੋੜ ਸੀ?
1: ਨਹੀਂ ਭਾਜੀ ਇਹ ਚ ਖੇਚਲ ਵਾਲੀ ਕੀ ਗੱਲ ਹੈ, ਇੰਨੀ ਦੂਰੋਂ ਆਏ ਹੋ ਤੁਸੀਂ, ਚਾਹ ਪਾਣੀ ਦਾ ਕੀ ਹੁੰਦਾ?
0: ਸ਼ਰਮਿੰਦਾ ਕਰ ਰਹੇ ਹੋ ਭੈਣ ਜੀ?
1: ਨਹੀਂ ਨਹੀਂ, ਹੈਲੋ ਨਾ, ਹੈਲੋ ਭਾਜੀ ਫੜੋ ਬਰਫੀ ਦਾ ਪੀਸ, ਹੈਲੋ ਨਾ।
0: ਨਹੀਂ ਭੈਣ ਜੀ ਮੈਂ ਬਹੁਤ ਖਾ ਲਿਆ, ਰੱਜ ਗਿਆ।
1: ਓਹੋ ਭਾਜੀ ਇੱਕ ਪੀਸ ਤਾਂ ਹੋਰ ਲਓ ਨਾ।
0: ਅੱਛਾ ਭੈਣ ਜੀ ਜੇ ਤੁਸੀਂ ਕਹਿੰਦੇ ਹੋ ਤਾਂ ਅੱਧਾ ਪੀਸ ਲੈ ਹੀ ਲੈਣਾ।
1: ਭਾਜੀ ਇੱਕ ਚਾਹ ਹੋਰ ਲੈ ਲਓ।
0: ਨਹੀਂ ਭੈਣ ਜੀ ਬਸ, ਬਹੁਤ ਬਹੁਤ ਮਿਹਰਬਾਨੀ ਤੁਹਾਡੀ।
1: ਰਾਜੀ ਹੋਰ ਖਾਓ, ਇਸ ਘਰ ਵਿਚ ਕਿਸੇ ਗੱਲ ਦਾ ਘਾਟਾ ਨਹੀਂ ਜੇ, ਰੱਬ ਦਾ ਦਿੱਤਾ ਬਹੁਤ ਕੁਝ ਹੈ। ਇਸ ਘਰ ਵਿਚ ਤਾਂ 10 ਪੁਰਾਣੇ ਆ ਜਾਣ ਤਾਂ 10 ਚਲੇ ਜਾ, ਕੋਈ ਫਰਕ ਨਹੀਂ ਪੈਂਦਾ। ਰੱਬ ਦੀ ਏਡੀ ਮੇਰ ਹੈ ਇਸ ਘਰ ਤੇ, ਬਿਲਕੁਲ ਤੁਹਾਡੇ ਘਰ ਵਾਂਗਰ। ਤਾਹੀਓ ਤਾਂ ਤੁਹਾਡੀਆਂ ਰਿਸ਼ਤੇਦਾਰੀਆਂ ਬਣਾਉਣ ਲੱਗੀਆਂ, ਇੱਕੋ ਜਿਹਾ ਮੇਲ।
0: ਭੈਣ ਜੀ ਤੁਹਾਡੇ ਵਰਗੀਆਂ ਸਿਆਣੀਆਂ ਵਿਚੋਲਣਾ ਕਿੱਥੇ ਲੱਭਦੀਆਂ ਨੇ, ਸਿਆਣਾ ਵਿਚੋਲਾ ਹੀ ਇਸ ਤਰ੍ਹਾਂ ਕਰਦਾ।
1: ਨਾ ਭਰਾ ਜੀ ਮੈਂ ਕੋਈ ਇਹ ਨਵਾਂ ਰਿਸ਼ਤਾ ਥੋੜੇ ਕਰਵਾਉਣ ਲੱਗੀ ਆ, ਜਿੰਨੇ ਵੀ ਪਹਿਲਾਂ ਰਿਸ਼ਤੇ ਕਰਵਾਏ ਨੇ ਸਭੇ ਦੇ ਸਭ ਇਸੇ ਤਰ੍ਹਾਂ ਇੱਕੋ ਜਿਹੇ ਜੋੜ ਜੋੜੇ ਨੇ। ਆਪਣੇ ਮੂੰਹ ਤਾਂ ਕਿਹਾ ਨਹੀਂ ਜਾਂਦਾ ਪਰ ਮੇਰੀਆਂ ਸਿਫਤਾਂ ਕਰਦੇ ਨਹੀਂ ਥੱਕਦੇ ਲੋਕ।
2: ਹਾਂਜੀ ਬਿਲਕੁਲ ਠੀਕ ਕਹਿੰਦੇ ਨੇ ਬੀਬੀ ਜੀ, ਮੇਰੇ ਸਾਰੇ ਦਾ ਰਿਸ਼ਤਾ ਵੀ ਇਹਨੇ ਕਰਾਇਆ ਸੀ, ਇੰਨਾ ਚੰਗਾ ਘਰ ਤੇ ਇੰਨੀ ਚੰਗੀ ਕੁੜੀ ਲਿਆ ਕੇ ਦਿੱਤੀ ਏ ਕਿ ਸਿਫਤ ਕਰਦੇ ਹੀ ਮੂੰਹ ਥੱਕਦਾ ਏ। ਉਸ ਸਿਆਣੇ ਕਹਿੰਦੇ ਨੇ ਕਿਸੇ ਦੀ ਮੂੰਹ ਤੇ ਸਿਫਤ ਨਹੀਂ ਕਰੀਦੀ।
1: ਕਿਉਂ ਨਹੀਂ ਕਰਨੀ ਚਾਹੀਦੀ ਜੀ, ਮੈਂ ਤਾਂ ਕਰੂੰਗੀ ਭੈਣ ਜੀ ਦੀਆਂ ਸਿਫਤਾਂ, ਜਿਨ੍ਹਾਂ ਨੇ ਮੈਨੂੰ ਸੋਨੇ ਵਰਗੀ ਭਰਜਾਈ ਲਿਆ ਕੇ ਦਿੱਤੀ ਹੈ। ਉਹ ਮੇਰੇ ਨਾਲ ਇੰਨਾ ਪਿਆਰ ਕਰਦੀ ਹੈ ਮੈਂ ਦੱਸ ਵੀ ਨਹੀਂ ਸਕਦੀ।
0: ਤਾਹੀਂ ਤਾਂ ਭੈਣ ਜੀ ਅਸੀਂ ਆਪਣੀ ਲੜਕੀ ਲਈ ਮੁੰਡਾ ਲੱਭਣ ਵਾਸਤੇ ਇਹਨਾਂ ਦਾ ਲੜ ਫੜਿਆ।
1: ਕੋਈ ਗੱਲ ਨੀ ਭਰਾ ਜੀ, ਪਰਮਾਤਮਾ ਭਲੀ ਕਰੇਗਾ, ਘਰ ਤਾਂ ਤੁਸੀਂ ਵੇਖ ਹੀ ਲਿਆ, ਇਹਨਾਂ ਦਾ ਰਹਿਣ ਸਹਿਣ ਖਾਣ ਪੀਣ ਵੀ ਵੇਖ ਲਿਆ, ਹੁਣ ਜਦੋਂ ਮੁੰਡਾ ਵੇਖੋਗੇ ਤਾਂ ਬਾਗ ਬਾਗ ਹੋ ਜਾਓਗੇ, ਕੁੜੀ ਦੇ ਤਾਂ ਭਾਗ ਹੀ ਖੁੱਲ ਜਾਣਗੇ।
0: ਹਾਂ ਸੱਚ ਭੈਣ ਜੀ, ਵਕਤ ਵੀ ਬੜਾ ਹੁੰਦਾ ਜਾਂਦਾ, ਵਾਪਸ ਵੀ ਜਾਣਾ, ਜ਼ਰਾ ਮੁੰਡੇ ਨੂੰ ਝਾਤੀ ਤਾਂ ਮਾਰ ਲਈਏ।
1: ਹਾਂ ਭਰਾ ਜੀ ਹੋਰ ਹੁਣ ਆਪਣਾ ਕਿਹੜਾ ਕੰਮ ਰਹਿ ਗਿਆ, ਮੁੰਡੇ ਨੂੰ ਵੀ ਹੁਣ ਝਾਤੀ ਮਾਰਨੀ ਹੈ। ਭੈਣ ਜੀ ਲਿਆਓ ਖਾਫੇ ਮੁੰਡੇ ਨੂੰ।
3: ਲਓ ਮੈਂ ਹੁਣੇ ਲਿਆਨੀ ਆ, ਇਸੇ ਤਰ੍ਹਾਂ ਤਿਆਰ ਹੋਣ ਲੱਗਾ ਕਿੰਨਾ ਕਿੰਨਾ ਚੇਰ ਲਾ ਦਿੰਦਾ, ਬਥੇਰਾ ਆਖਦੀ ਰਹਿਨੀ ਆ ਵੇ ਪੁੱਤ ਤਿਆਰ ਹੋਣ ਲੱਗਿਆ ਇੰਨਾ ਚਿਰ ਨਾ ਲਾਇਆ ਕਰ, ਸਗੋਂ ਅੱਗੋਂ ਉਲਟਾ ਮੈਨੂੰ ਹੀ ਕਹੂ ਤੂੰ ਇੰਨੇ ਕੱਪੜੇ ਕਿਉਂ ਬਣਾ ਬਣਾ ਦੇਨੀ ਆ ਮੈਨੂੰ। ਮੈਨੂੰ ਪਾਉਣ ਲੱਗਿਆ ਕਿੰਨਾ ਕਿੰਨਾ ਚਿਰ ਸੋਚਣਾ ਪੈਂਦਾ ਕਿਹੜਾ ਪਾਵਾਂ ਤੇ ਕਿਹੜਾ ਨਾ ਪਾਵਾਂ।
2: ਮੈਂ ਤਾਂ ਆਪ ਉਹਨੂੰ ਕਈ ਵਾਰੀ ਕਿਹਾ ਜੀ, ਪੁੱਤ ਜਿਹੜਾ ਮਰਜ਼ੀ ਪਾ ਲਿਆ ਕਰ ਤੂੰ, ਤੈਨੂੰ ਪਾਏ ਸਾਰੇ ਸੋਹਣੇ ਲੱਗਦੇ।
0: ਹਾਂ ਭਰਾ ਜੀ ਧੀ ਪੁੱਤਰ ਸੁਰੱਖਾ ਹੋਵੇ ਤਾਂ ਕੱਪੜੇ ਆਪੇ ਜੱਚ ਜਾਂਦੇ ਨੇ।

0: ਭਰਾ ਜੀ, ਤੁਸੀਂ ਕੁੜੀ ਦੀ ਮਾਂ ਨੂੰ ਨੀ ਨਾਲ ਲੈ ਕੇ ਆਏ? ਕੀ ਗੱਲ ਹੈ, ਅੱਜ ਤੁਸੀਂ ਸਾਨੂੰ ਭੈਣਾ ਭੈਣਾ ਨੂੰ ਇਕੱਠਿਆਂ ਨੀ ਸੀ ਕਰਨਾ?
1: ਉਹਨੂੰ ਤਾਂ ਪੂਰਾ ਹਫਤਾ ਹੋ ਗਿਆ ਤਿਆਰੀ ਕਰਦੀ ਨੂੰ। ਤੁਹਾਡੇ ਬਾਰੇ ਸਭ ਕੁਛ ਸੁਣ ਕੇ ਉਹਦਾ ਤਾਂ ਖੁਸ਼ੀਆਂ ਪੱਬ ਨੀ ਸੀ ਪੁੰਜੇ ਲੱਗਦਾ।
0: ਫਿਰ ਆਈ ਕਿਉਂ ਨੀ ਭੈਣ ਜੀ?
1: ਉਹ ਤਾਂ ਦੱਸਣ ਲੱਗੀ ਆ ਕਿ ਕੱਲ ਸ਼ਾਮੀ ਭੱਜੀ ਫਿਰਦੀ ਦੇ ਗਿੱਟੇ ਨੂੰ ਐਸੀ ਮੋਚ ਆਈ ਕਿ ਸਵੇਰ ਨੂੰ ਗਿੱਟਾ ਪਹਾੜ ਜਿੱਡਾ ਸੁੱਜ ਕੇ ਹੋ ਗਿਆ। ਉਸ ਵਿਚਾਰੀ ਕੋਲੋਂ ਤਾਂ ਇੱਕ ਕਦਮ ਨੀ ਸੀ ਤੁਰਿਆ ਜਾਂਦਾ, ਨਾ ਇੰਨੀ ਤਾਂ ਕਿਤੇ ਹੋਰ ਰਹਿਣ ਵਾਲੀ ਸੀ।
2: ਭੈਣ ਜੀ, ਫਿਰ ਮੁੰਡੇ ਨੂੰ ਸੱਦੋ, ਜਾ ਕੇ ਫਿਰ ਉਹਦਾ ਵੀ ਪਤਾ ਲਈਏ ਪੈਰ ਦਾ ਕੀ ਹਾਲ ਸੁ।
3: ਪਤਾ ਕਰ ਅੰਦਰ ਜਾ ਕੇ, ਤੇਰੇ ਲਾਲ ਨੇ ਤਿਆਰ ਹੋਣ ਚ ਇੰਨੀ ਦੇਰ ਕਿਉਂ ਲਾ ਦਿੱਤੀ ਆ?
0: ਸ਼ੁਮਾਕਲ ਜਾ ਤੇ ਹੈਗਾ, ਕਿਤੇ ਤਿਆਰ ਹੋ ਕੇ ਅੰਦਰ ਹੀ ਨਾ ਬੈਠਾ ਹੋਵੇ। ਠਹਿਰੋ, ਉਹਨੂੰ ਮੈਂ ਆਪ ਜਾ ਕੇ ਲਿਆਉਣੀ ਆ।
1: ਚਲੋ ਅਸੀਂ ਅੰਦਰ ਚਲੇ ਜਾਂਦੇ ਆ।
2: ਹਾਂ ਭੈਣ ਜੀ, ਚਲੋ ਉੱਠੋ, ਅਸੀਂ ਖੁਦ ਕਾਕੇ ਦੇ ਕੋਲ ਚਲੇ ਜਾਂਦੇ ਆ।
3: ਨਹੀਂ ਨਹੀਂ, ਬੈਠੋ ਜੀ ਤੁਸੀਂ, ਉਹ ਲੈਣ ਗਈ, ਉਹਨੂੰ ਹੁਣੇ ਲੈ ਆਉਂਦੀ।
2: ਕੋਈ ਗੱਲ ਨੀ ਭਰਾ ਜੀ, ਅਸੀਂ ਕਾਕੇ ਨੂੰ ਉੱਥੇ ਝਾਤੀ ਮਾਰ ਆਉਂਦੇ ਆ। ਚਲੋ ਭੈਣ ਜੀ, ਆਪਾਂ ਅੰਦਰ ਹੀ ਝਾਤੀ ਮਾਰ ਲੈਂਦੇ ਆ।
1: ਹਾਂਜੀ ਚਲੋ ਜੀ, ਆਓ ਜੀ, ਚਲੋ ਆਓ ਚਲੀਏ। ਲੈ ਆ ਬੈਠਾ ਜੇ ਆਪਣਾ ਕਾਕਾ।
2: ਬੇਟਾ, ਅਸੀਂ ਤੈਨੂੰ ਬਾਹਰ ਉਡੀਕਣ ਡੇ ਆ ਤੇ ਤੂੰ ਪੁੱਤਰ ਇੱਥੇ ਅੰਦਰ ਬੈਠਾ।
1: ਹਾਂ ਹਾਂ ਕਾਕਾ, ਬੋਲ ਦੱਸ ਕੀ ਗੱਲ ਆ?
4: ਕੀ ਬੋਲਾਂ, ਇੱਕੋ ਤਾਂ ਕਮੀਜ਼ ਪਜਾਮਾ ਏ ਤੇ ਉਹ ਵੀ ਬੀਬੀ ਨੇ ਤੁਹਾਡੇ ਆਉਣ ਤੋਂ ਥੋੜਾ ਚਿਰ ਪਹਿਲਾਂ ਹੀ ਧੋਤਾ ਸੀ। ਆਪ ਤੁਹਾਡੇ ਨਾਲ ਗੱਲਾਂ ਕਰਨ ਲੱਗ ਪਈ ਆ ਤੇ ਮੈਨੂੰ ਇੱਥੇ ਇਹਨਾਂ ਨੂੰ ਸਿਖਾਉਣ ਡਾ ਛੱਡਿਆ।
2: ਤੁਸੀਂ ਤਾਂ ਮੁੰਡੇ ਦੀਆਂ ਬੜੀਆਂ ਸਿਫਤਾਂ ਕਰਦੇ ਸੀ, ਪਰ ਇਹ ਤਾਂ
1: ਵੇਖੋ ਭਰਾ ਜੀ, ਕਿੰਨਾ ਸੱਚਾ ਸੁੱਚਾ ਮੁੰਡਾ। ਨਹੀਂ ਤਾਂ ਅੱਜ ਕੱਲ ਦੇ ਮੁੰਡੇ ਸੌ ਫਰੇਬ ਕਰਦੇ ਨੇ, ਕਿਸੇ ਨੂੰ ਗੱਲਾਂ ਦੇ ਵਾਰੇ ਨੀ ਆਉਣ ਦਿੰਦੇ। ਉਹਨਾਂ ਨੂੰ ਤਾਂ ਥਾਂ ਕੁਥਾਂ ਰੱਖਣ ਦਾ ਤੇ ਵੱਡੇ ਛੋਟੇ ਦੀ ਇੱਜ਼ਤ ਦਾ ਰਤਾ ਖਿਆਲ ਨੀ ਹੁੰਦਾ। ਇਹ ਵੇਖੋ ਕਿਵੇਂ ਤੁਹਾਡੇ ਨਾਲ ਪਿਆਰ ਤੇ ਸਤਿਕਾਰ ਨਾਲ ਗੱਲਾਂ ਕਰ ਰਿਹਾ। ਤੁਸੀਂ ਐਵੇਂ ਖਫਾ ਨਾ ਹੋਵੋ ਭਰਾ ਜੀ, ਸਗੋਂ ਮੰਜੇ ਤੇ ਬੈਠ ਕੇ ਕਾਕੇ ਨਾਲ ਗੱਲਬਾਤ ਕਰੋ।
2: ਚੰਗਾ, ਬਹਿ ਜਾਂਦੇ ਆ।
4: ਤੁਸੀਂ ਜੀ ਮੰਜੇ ਉੱਤੇ ਐਡੇ ਗੁੱਸੇ ਨਾਲ ਨਾ ਬੈਠੇ ਹੋ, ਮੰਜਾ ਹੀ ਨਾ ਕਿਤੇ ਟੁੱਟ ਜਾਏ। ਗੁਆਂਢਣ ਤਾਂ ਪਹਿਲਾਂ ਹੀ ਆਂਦੀ ਸੀ, ਮੇਰੇ ਮੰਜੇ ਨੂੰ ਸੰਭਾਲ ਕੇ ਰੱਖਿਓ, ਕਿਤੇ ਜਿਆਦੇ ਪ੍ਰਾਹੁਣੇ ਬਿਠਾ ਕੇ ਤੋੜ ਨਾ ਦਿਓ।
2: ਵੈਸੇ ਮੈਂ ਕੁਝ ਕਹਿ ਤਾਂ ਨਹੀਂ ਸਕਦਾ ਕਿਉਂਕਿ ਮੇਰੇ ਲਈ ਇਹ ਥਾਂ ਹੀ ਕੋਈ ਇਹੋ ਜਿਹਾ, ਪਰ ਇਹ ਗੱਲ ਹੈ ਠੀਕ ਨਹੀਂ, ਇਹਨਾਂ ਦੇ ਘਰ ਤਾਂ ਆਪਣਾ ਮੰਜਾ ਵੀ ਨਹੀਂ।
0: ਨਹੀਂ ਨਹੀਂ ਭਰਾ ਜੀ, ਮੰਜੇ ਦਾ ਤਾਂ ਗੁਆਂਢਣ ਨੂੰ ਮਜ਼ਾਕ ਨਾ ਨੀ ਆ ਕੇ ਗਈ ਸੀ।
1: ਭਰਾ ਜੀ, ਭੈਣ ਜੀ ਠੀਕ ਹੀ ਆਖ ਰਹੇ ਨੇ, ਇਹ ਮੰਜਾ ਤਾਂ ਇਹਨਾਂ ਦਾ ਹੀ ਏ। ਉਂਜੀ ਮੁੰਡਾ ਬੜਾ ਸਿੱਧਾ ਤੇ ਸੱਚਾ ਹੈ।
3: ਭਾਜੀ, ਇਹ ਕਿੰਨੀ ਚੰਗੀ ਗੱਲ ਹੈ ਕਿ ਸਾਡਾ ਮੁੰਡਾ ਕਿੰਨਾ ਸੱਚ ਬੋਲਦਾ ਹੈ। ਇਹੋ ਜਿਹੇ ਵੇਲੇ ਨਹੀਂ ਤਾਂ ਮੁੰਡੇ ਛੱਤੀ ਛੱਤੀ ਝੂਠ ਬੋਲਦੇ ਨੇ।
1: ਭਰਾ ਜੀ, ਤੁਸੀਂ ਐਵੇਂ ਨਾ ਬਹੁਤੇ ਚੱਕਰਾਂ ਚ ਪੋ, ਮੁੰਡਾ ਬੜਾ ਹੀ ਚੰਗਾ ਹੈ, ਮੈਨੂੰ ਪਤਾ ਇਸ ਗੱਲ ਦਾ। ਭਲਾ ਮੈਂ ਤੁਹਾਡੇ ਨਾਲ ਕੋਈ ਮਾੜੀ ਗੱਲ ਕਰ ਸਕਦੀ ਹਾਂ? ਤੁਸੀਂ ਇੰਜ ਕਰੋ, ਮੁੰਡੇ ਨੂੰ ਰੋਕੋ, ਸ਼ਰਮਾ ਸਵਾਰਥਾਂ ਦਾ ਵੇਲਾ ਐਵੇਂ ਨਾ ਲੰਘਾਈ ਜਾਓ।
2: ਅੱਛਾ ਭੈਣ ਜੀ, ਠੀਕ ਹੈ,
1: ਬਿਲਕੁਲ ਠੀਕ ਹੈ ਜੀ। ਇਹੋ ਜਿਹੇ ਸੁਨੱਖੇ ਮੁੰਡੇ ਕਿੱਥੋਂ ਲੱਭਦੇ ਨੇ, ਸਗੋਂ ਟੋਲਣੇ ਪੈਂਦੇ ਨੇ। ਤੁਸੀਂ ਦੇਰੀ ਨਾ ਕਰੋ, ਸਗੋਂ ਮੁੰਡਾ ਮੱਲਣ ਦੀ ਕਰੋ।
3: ਭਾਜੀ, ਅਸੀਂ ਤਾਂ ਤੁਹਾਨੂੰ ਮਿਲ ਕੇ ਇੰਨੇ ਖੁਸ਼ ਹੋਏ ਹਾਂ, ਰੱਬ ਹੀ ਜਾਣਦਾ। ਸਾਡੀ ਤਾਂ ਹਮੇਸ਼ਾ ਰੱਬ ਅੱਗੇ ਇਹੋ ਅਰਦਾਸ ਸੀ ਕਿ ਸਾਨੂੰ ਤੁਹਾਡੇ ਵਰਗੇ ਹੀ ਰਿਸ਼ਤੇਦਾਰ ਮਿਲਣ।
0: ਹਾਂ, ਅੱਜ ਤਾਂ ਰੱਬ ਨੇ ਸਾਡੀ ਨੇੜੇ ਹੋ ਕੇ ਸੁਣੀ ਹੈ, ਤੁਹਾਡੇ ਵਰਗੇ ਰਿਸ਼ਤੇਦਾਰ ਮਿਲੇ ਨੇ।
1: ਭਰਾ ਜੀ ਛੇਤੀ ਕਰੋ, ਦੋ ਸ਼ਗਨ ਮੁੰਡੇ ਨੂੰ। ਹਾਏ ਵੇਖੋ ਨਾ ਕਿੰਨਾ ਪਿਆਰਾ ਮੁੰਡਾ ਹੈ।
2: ਅੱਛਾ ਠੀਕ ਹੈ, ਐ ਲੈ ਪੁੱਤਰ, ਮੇਰੇ ਵੱਲੋਂ ਇਹ 101 ਰੁਪਈਆ ਆਈ, ਇਹ ਲੱਖ ਕਰਕੇ ਜਾਣੀ, ਅੱਜ ਤੋਂ ਤੂੰ ਸਾਡਾ ਹੋਇਓ।
4: ਇੰਨੇ ਹੀ ਪੜੇ ਆ ਜੀ, 50 ਰੁਪਏ ਲੁਹਾਈ ਦੇ ਦਿੰਨੇ ਆ ਤੇ 50 ਰੁਪਏ ਹੱਟੀ ਵਾਲੇ ਦੇ ਦਿੰਨੇ ਆ ਤੇ ਬਾਕੀ 1 ਰੁਪਿਆ ਮੇਰਾ ਹੋ ਗਿਆ।
5: ਸਾਮਣ ਤੁਸੀਂ ਸਮਾਧ ਫਰਮਾ ਰਹੇ ਸੀ ਚਲਕੀ ਵਿਚੋਲਨ। ਆਓ ਹੁਣ ਵਧਦੇ ਹਾਂ ਅਗਲੇ ਸਿਲਸਿਲੇ ਵੱਲ। ਅਗਲਾ ਸਿਲਸਿਲਾ ਪੰਜਾਬੀ ਗੀਤਾਂ ਦਾ। ਸੋ ਗੀਤਾਂ ਦੀ ਲੜੀ ਦੇ ਵਿਚ ਸਭ ਤੋਂ ਪਹਿਲਾਂ ਸਮਾਧ ਫਰਮਾਓ ਤੁਸੀਂ ਗੁਰਦਾਸ ਮਾਨ ਦੀ ਆਵਾਜ਼ ਚ ਗੀਤ, ਜੋ ਕਿ ਵਾਕਈ ਹੀ ਰੋਟੀ ਤੇ

ਸਾਰੇ ਤੇ ਕਹਿੰਦੇ ਜੀ ਬੰਦਾ ਦੂਰ ਦੂਰ ਤੱਕ ਜਾਂਦਾ ਹੈ ਰੋਟੀ ਦੀ ਖਾਤਿਰ, ਉਹ ਮਜ਼ਬੂਰ ਵੀ ਹੁੰਦਾ ਹੈ ਰੋਟੀ ਦੀ ਖਾਤਿਰ। ਇੱਕ ਆਟੇ ਦਾ ਕੇਵਲ ਗੋਲ ਟੁਕੜਾ ਹੀ ਨਹੀਂ ਹੈ, ਇਸ ਦੇ ਲਈ ਸੁਪਨਾ, ਕਿਸੇ ਦੀ ਇੱਜ਼ਤ, ਕਿਸੇ ਦੇ ਲਈ ਇਹ ਰੱਬ ਹੁੰਦੀ ਹੈ। ਸੋ ਰੋਟੀ ਜਿਹੜੀ ਹੈ ਉਹ ਹੱਕ ਦੀ ਖਾਣੀ ਚਾਹੀਦੀ ਹੈ। ਸੋ ਆਪਾਂ ਸੁਣਦੇ ਹਾਂ ਇਹ ਗੀਤ ਆਵਾਜ਼ ਗੁਰਦਾਸ ਮਾਨ ਦੀ।

ਲਾਜੀ ਸਾਹਮਣ ਅਗਲਾ ਗੀਤ ਸੁਣਦੇ ਆ ਹਰਭਜਨ ਮਾਨ ਦੀ ਆਵਾਜ਼ ਸੁਰ ਗੀਤ ਹੈ ਜੀ ਬਾਬਲ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਈਆਂ। ਵਾਕੇ ਜੀ ਧੀਆਂ ਹੁੰਦੀਆਂ ਨੇ ਠੰਡੀਆਂ ਛਾਵਾਂ ਬਾਪ ਦਾ ਮਾਣ ਤੇ ਮਾਂ ਦਾ ਪਰਛਾਵਾਂ। ਇਕ ਬਾਪ ਲਈ ਉਸਦੀ ਧੀ ਤੋਂ ਵੱਡਾ ਕੋਈ ਧਨ ਨਹੀਂ ਹੁੰਦਾ ਤੇ ਇਕ ਧੀ ਲਈ ਉਸਦੇ ਬਾਪ ਦੇ ਮੋਢਿਆਂ ਤੋਂ ਵੱਡਾ ਕੋਈ ਤਖ਼ਤ ਨਹੀਂ ਹੁੰਦਾ। ਦੁਨੀਆਂ ਵਿਚ ਬਹੁਤ ਸਾਰੇ ਰਿਸ਼ਤੇ ਹਨ ਪਰ ਇਕ ਬਾਪ ਤੇ ਧੀ ਦਾ ਰਿਸ਼ਤਾ ਸਭ ਤੋਂ ਨਿਰਾਲਾ ਪਵਿੱਤਰ ਤੇ ਭਾਵੁਕ ਹੁੰਦਾ ਹੈ। ਬਾਪ ਚਾਹੇ ਖੁਦ ਕਿੰਨੀਆਂ ਹੀ ਤੰਗੀਆਂ ਸਹਿ ਲਏ ਪਰ ਆਪਣੀ ਧੀ ਨੂੰ ਹਮੇਸ਼ਾ ਇਕ ਸ਼ਹਿਜ਼ਾਦੀ ਵਾਂਗ ਪਾਲਦਾ ਹੈ। ਧੀ ਭਾਵੇਂ ਕਿੱਡੀ ਵੀ ਵੱਡੀ ਹੋ ਜਾਏ ਪਰ ਆਪਣੇ ਬਾਪ ਦੀਆਂ ਅੱਖਾਂ ਦੇ ਵਿਚ ਉਹ ਹਮੇਸ਼ਾ ਛੋਟੀ ਜਿਹੀ ਨਾਜ਼ੁਕ ਜਿਹੀ ਗੁੜੀਆ ਹੀ ਰਹਿੰਦੀ ਹੈ। ਬਾਪ ਦਾ ਹੱਥ ਜਦੋਂ ਤੱਕ ਧੀ ਦੇ ਸਿਰ ਤੇ ਹੁੰਦਾ ਹੈ ਉਸ ਨੂੰ ਦੁਨੀਆਂ ਦੀ ਕੋਈ ਔਕੜ ਹਿਲਾ ਨਹੀਂ ਸਕਦੀ। ਸੋ ਇਹ ਹਨ ਪਿਓ ਤੇ ਧੀ ਦਾ ਰਿਸ਼ਤਾ। ਸੋ ਜਿਸ ਵੇਲੇ ਕੋਈ ਸੋਹਣੀ ਘਰ ਤੁਰਦੀ ਹੈ ਤਾਂ ਉਹ ਆਪਣੇ ਪਿਓ ਨੂੰ ਕੀ ਆਖਦੀ ਹੈ ਆਓ ਸੁਣਦੇ ਹਾਂ ਹਰਭਜਨ ਮਾਨ ਦੀ ਆਵਾਜ਼ ਚ।

तुस सुनदे सी हरभजन मान दी आवाज च गीत। आहुन अगला गीत सुनदे आ हंसराज हंस दा गाया होया जिस विच जिक्र कीता है प्यार भरे खतां दा। जी खत जो कि कागज ते लिखी स्याही नहीं दिल दी धड़कन हुंदी है। जद प्यार विच लिखे खत आउंदे ने तां रूह खिल जांदी है। भावे डिजिटल जमाने च सुनेहे तां हजारां आउंदे ने पर हत्थां नाल लिखे प्यार भरे खतां दी जिहड़ी महक सी ओह अज वी अमर है। जद प्यार दियां गल्लां फोन दियां स्क्रीनां ते नहीं सगो कागज ते स्याही बन के उकरदियां जांदियां सी ਇਹ ਵੀ ਇੱਕ ਸਮਾਂ ਹੁੰਦਾ ਸੀ। ਉਹ ਖਤ ਕੇਵਲ ਸੁਨੇਹਾ ਹੀ ਨਹੀਂ ਹੁੰਦਾ ਸੀ ਸਗੋਂ ਉਨ੍ਹਾਂ ਵਿਚ ਦਿਲ ਦੇ ਜਜ਼ਬਾਤ ਪਿਆਰ ਦੀ ਮਿਠਾਸ ਤੇ ਇੰਤਜ਼ਾਰ ਦਾ ਅਹਿਸਾਸ ਹੁੰਦਾ ਸੀ। ਕਿਸੇ ਆਪਣੇ ਦਾ ਪਿਆਰ ਭਰਿਆ ਖਤ ਆਉਣਾ ਬੜੀ ਹੀ ਉਡੀਕ ਹੁੰਦੀ ਸੀ। ਕੋਈ ਪਰਦੇਸੀ ਦੂਰ ਬੈਠਾ ਜਦੋਂ ਆਪਣੀਆਂ ਭਾਵਨਾਵਾਂ ਦੇ ਵਿਚ ਆਪਣੇ ਜਜ਼ਬਾਤਾਂ ਨੂੰ ਲੈ ਕੇ ਕਾਗਜ਼ ਦੀ ਹਿੱਕ ਤੇ ਜਦੋਂ ਅੱਖਰ ਉਕੇਰਦਾ ਸੀ ਉਸ ਵੇਲੇ ਉਸਦੇ

ਬਾਤ ਵੀ ਨਾਲ ਨਾਲ ਲਿਖੇ ਜਾਂਦੇ ਸੀ। ਉਹ ਖਤ ਮਿਲਣ ਵਾਲੇ ਨੂੰ ਬੜਾ ਹੀ ਪਿਆਰਾ ਲੱਗਦਾ ਸੀ। ਉਹ ਇੱਕ ਨਾਲ ਲਾ ਕੇ ਵਾਰ ਵਾਰ ਪੜਿਆ ਜਾਂਦਾ ਸੀ। ਸੋ ਆਓ ਸੁਣਦੇ ਹਾਂ ਇਹ ਗੀਤ, ਆਵਾਜ਼ ਹੰਸ ਰਾਜ ਹੰਸ ਦੀ।

ਤੁਸੀਂ ਸੁਣ ਰਹੇ ਸੀ ਸਤਿੰਦਰ ਸਰਤਾਜ ਦੀ ਆਵਾਜ਼ ਚ ਗੀਤ। ਆਓ ਅਗਲਾ ਗੀਤ ਸੁਣਦੇ ਹਾਂ, ਸੁਰਜੀਤ ਪਿੰਦਰਕੀਆ ਦੇ ਟੱਪੇ। ਬੜੇ ਹੀ ਵਾਕਿਫ ਹਾਂ ਅਸੀਂ ਇਸ ਆਵਾਜ਼ ਦੇ ਨਾਲ, ਔਰ ਰਵਾਇਤੀ ਜਿਹੜੇ ਟੱਪੇ ਆ ਉਹਨਾਂ ਦੀ ਪੇਸ਼ਕਾਰੀ ਸੁਰਜੀਤ ਪਿੰਦਰਕੀਆ ਦੀ ਜਿਹੜੀ ਸੀ ਉਹ ਬੜੀ ਹੀ ਊਰਜਾਵਾਨ, ਰਣਕੀਲੀ ਤੇ ਪੰਜਾਬੀ ਸਭਿਆਚਾਰਕ ਸੀ, ਇਹ ਆਪਾਂ ਸਾਰੇ ਜਾਣਦੇ ਹਾਂ। ਸੋ ਜਿਸ ਤਰ੍ਹਾਂ ਪੰਜਾਬੀ ਲੋਕ ਸੰਗੀਤ ਦੀ ਜੇ ਗੱਲ ਹੋਵੇ ਤਾਂ ਹੇਕਾਂ ਦੇ ਬਾਦਸ਼ਾਹ ਸੁਰਜੀਤ ਪਿੰਦਰਕੀਆ ਜੀ ਦਾ ਨਾਂ ਨਾ ਆਵੇ ਇਹ ਤਾਂ ਹੋ ਨਹੀਂ ਸਕਦਾ। ਪਿੰਦਰਕੀਆ ਜੀ ਨੇ ਆਪਣੀ ਬੁਲੰਦ ਆਵਾਜ਼ ਵਿਚ ਅਮਰ ਹੇਕਾਂ ਤੇ ਰੰਗਲੇ ਬੋਲਾਂ ਨਾਲ ਪੰਜਾਬੀ ਗਾਇਕੀ ਨੂੰ ਦੁਨੀਆਂ ਦੇ ਕੋਨੇ ਕੋਨੇ ਚ ਅਮਰ ਕਰ ਦਿੱਤਾ। ਆਓ ਸੁਣਦੇ ਹਾਂ।

ਜੀ ਸਾਹਮਣੇ ਇਸ ਦੇ ਨਾਲ ਹੀ ਹੁਣ ਦੇਸ਼ ਪੰਜਾਬ ਦੀ ਇਸ ਮਜਲਿਸ ਦਾ ਵੇਲਾ ਇੱਥੇ ਮੁੱਦਾ ਹੈ। ਇਨਸ਼ਾਅੱਲਾ ਕੱਲ ਸ਼ਾਮ ਫਿਰ ਮੁਲਾਕਾਤ ਹੋਏਗੀ। ਉਦੋਂ ਤੱਕ ਲਈ ਦੇ ਦਿਓ ਇਜਾਜ਼ਤ। ਖੁਦਾ ਹਾਫਿਜ਼।

0: ਪਟਵਾਰੀ ਸਾਹਿਬ ਘਰੇ ਹੀ ਹੋ?
1: ਆਜੋ ਆਜੋ ਆਜੋ, ਲੰਘ ਆਓ ਲੰਘ ਆਓ, ਬਲ ਸਾਹਿਬ ਲੰਘ ਆਓ।
0: ਪਟਵਾਰੀ ਸਾਹਿਬ ਜੈ ਹਿੰਦ ਜੀ।
1: ਜੈ ਹਿੰਦ ਜੀ, ਜੈ ਹਿੰਦ ਜੀ। ਹੋਰ ਸੁਣਾਓ ਬਲ ਸਾਹਿਬ, ਕੀ ਹਾਲ ਚਾਲ ਨੇ ਤੁਹਾਡਾ?
0: ਹਾਲੇ ਚਾਲੇ ਵਾਹਵਾ ਵਧੀਆ, ਚੜ੍ਹਦੀ ਕਲਾ। ਤੁਸੀਂ ਸੁਣਾਓ।
1: ਤਗੜਾ ਤਗੜਾ। ਇਹ ਬਲ ਸਾਹਿਬ ਕੀ ਮੈਂ ਦੇਖੀ ਜਾਂਦਾ, ਕਦੀ ਲੀੜੇ ਪਾਈ ਜਾਂਦੇ ਹੋ, ਕਦੀ ਉਤਾਰੀ ਜਾਂਦੇ ਹੋ, ਕੀ ਹੋ ਕੀ ਗਿਆ ਤੁਹਾਨੂੰ ਅੱਜ?
0: ਨਹੀਂ, ਹੱਦ ਹੋ ਗਈ। ਕੱਲ ਨੂੰ 15 ਅਗਸਤ ਆ ਤੇ ਤੁਸੀਂ ਕਮਾਲ ਦੀ ਗੱਲ ਕਰਦੇ ਹੋ।
1: ਇਹ ਤਾਂ ਗੱਲ ਸਹੀ ਆ। 15 ਅਗਸਤ
0: ਨੀ, ਭਾਗ ਵਾਲਾ ਦਿਨ ਇਹ ਮਸਾਂ ਮਸਾਂ ਕਿਤੇ ਆਉਣਾ ਹੁੰਦਾ ਏ। ਦਰਜੀ ਕੋ ਜਾ ਕੇ ਨਵਾਂ ਕੱਪੜਾ ਲੈ ਕੇ ਤੇ ਪੈਸੇ ਦੇ ਕੇ ਨਵਾਂ ਸੂਟ ਸਮਾਇਆ, ਹੁਣ ਮੈਂ ਚੈੱਕ ਵੀ ਨਾ ਕਰਾਂ?
1: ਅੱਛਾ,
0: ਮੈਂ ਕਿਹਾ ਪਾ ਕੇ ਦੇਖ ਲਈਏ ਕੱਲ ਨੂੰ ਮੁੜ ਕੇ ਫਸੇ ਨਾ ਫਸੇ।
1: ਇਸ ਕਰਕੇ ਤੁਸੀਂ ਲੀੜੇ ਲਾ ਕੇ ਦੁਆਰਾ ਪਾ ਰਹੇ ਹੋ, ਚੈੱਕ ਕਰ ਲਈਏ ਵੀ ਕੱਲ ਦੀ ਤਿਆਰੀ ਵੀ ਤੁਸੀਂ ਚੰਗੀ ਕਰ ਲਈ?
0: ਮੈਂ ਕਿਹਾ ਸੀਤਾ ਵਧੀਆ ਵੀ ਆ ਕਿ ਨਹੀਂ?
1: ਹਾਂ, ਦੇਖੋ ਨਾ, ਮਿਹਨਤ ਕੀਤੀ ਹੈ।
0: ਮਿਹਨਤ ਕਰਨੀ ਪੈਣੀ ਹੈ ਜੀ।
1: ਤੇ ਮਿਹਨਤ ਦੇ ਨਾਲ ਫਿਰ ਜਦੋਂ ਇਹ ਇਦਾਂ ਦਾ ਖੁਸ਼ੀ ਪ੍ਰਾਪਤ ਹੁੰਦੀ ਹੈ ਨਾ,
0: ਹਾਂਜੀ,
1: ਇਹ ਫਿਰ ਦੇਖਣ ਵਾਲੀ ਹੁੰਦੀ।
0: ਬਿਲਕੁਲ ਜੀ।
1: ਦੇਖੋ ਹੁਣ ਤੁਸੀਂ ਕੱਪੜੇ ਸਵਾ ਲਏ,
0: ਹਾਂਜੀ,
1: ਤੇ ਕੱਲ ਦੀਆਂ ਤਿਆਰੀਆਂ ਕਰ ਲਈਆਂ।
0: ਬਿਲਕੁਲ ਜੀ, ਬਿਲਕੁਲ।
1: ਪਰ ਅਸੀਂ ਮਿਹਨਤ ਦੇ ਨਾਲ ਜਿਹੜੀ ਗੱਲ ਕਰਦੇ ਹਾਂ ਨਾ ਬਲ ਸਾਹਿਬ, ਕਿ ਇਹ ਸੰਘਰਸ਼ ਜਿਹੜਾ ਹੁੰਦਾ ਹੈ ਨਾ
0: ਜੀ,
1: ਇਨਸਾਨ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਸੰਘਰਸ਼ ਕਰਦਾ,
0: ਹਾਂਜੀ,
1: ਉਸ ਤੋਂ ਬਾਅਦ ਜਿਹੜੀ ਖੁਸ਼ੀ ਪ੍ਰਾਪਤ ਹੁੰਦੀ ਹੈ, ਜਦੋਂ ਉਹਨੂੰ ਉਸਦਾ ਜਿਹੜਾ ਰਿਜ਼ਲਟ ਹੈ, ਪਰਿਣਾਮ ਹੈ
0: ਜੀ,
1: ਉਹ ਫਿਰ ਆਪਣੇ ਮੁਤਾਬਿਕ ਮਿਲਦਾ ਹੈ ਨਾ,
0: ਹਾਂਜੀ,
1: ਉਸ ਵੇਲੇ ਬਹੁਤ ਖੁਸ਼ੀ।
0: ਬਿਲਕੁਲ ਜੀ, ਬਿਲਕੁਲ ਸਹੀ ਗੱਲ ਹੈ ਜੀ।
1: ਤੋ ਇਸ ਕਰਕੇ ਇਨਸਾਨ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਮੈਂ ਸੰਘਰਸ਼ ਕਰ ਰਿਹਾ ਤੇ ਇਸ ਦੇ ਨਾਲ ਮੇਰੀ ਮੈਨੂੰ ਕਦੋਂ ਸਫਲਤਾ ਮਿਲੂਗੀ ਕਦੋਂ ਨਹੀਂ। ਤੁਸੀਂ ਆਪਣਾ ਕੋਸ਼ਿਸ਼ ਕਰਦੇ ਰਹੋ, ਪ੍ਰਯਾਸ ਕਰਦੇ ਰਹੋ ਔਰ ਤਹੀਆ ਕਰਦੇ ਰਹੋ, ਤੁਹਾਨੂੰ ਇਹ ਜਿਹੜੀ ਪਰਿਣਾਮ ਹੈ ਨਾ, ਤੁਹਾਡੇ ਹੱਕ ਚ ਹੀ ਆਉ।
0: ਦੇਖੋ ਜੀ, ਕ੍ਰਿਸ਼ਨ ਮਹਾਰਾਜ ਵੀ ਕਹਿੰਦੇ ਆ ਵੀ ਫਲ ਦੀ ਇੱਛਾ ਨਾ ਕਰੋ, ਕੰਮ ਕਰੋ।
1: ਹਾਂ, ਕੰਮ ਕਰੋ। ਹੁਣ ਜਿਵੇਂ ਦੇਖੋ ਨਾ, ਸਾਡੇ ਸਵਤੰਤਰਤਾ ਸੈਨਾਨੀ
0: ਜੀ,
1: ਕ੍ਰਾਂਤੀ ਵੀਰ,
0: ਹਾਂਜੀ,
1: ਜਿਨ੍ਹਾਂ ਨੇ ਪੂਰੀ ਜਾਹ ਬਾਹ ਲਗਾ ਕੇ
0: ਹਾਂਜੀ
1: ਇਸ ਦੇਸ਼ ਨੂੰ ਆਜ਼ਾਦ ਕਰਵਾਇਆ।
0: ਬਿਲਕੁਲ ਜੀ, ਬਿਲਕੁਲ।
1: ਉਹਨਾਂ ਨੇ ਜੇ ਉਸ ਵੇਲੇ ਸੋਚ ਲੈਂਦੇ ਆਪਾਂ ਸੰਘਰਸ਼ ਕਰ ਰਹੇ ਹਾਂ ਤੇ ਯਾਰ ਇਹ ਸਾਨੂੰ ਪਰਿਣਾਮ ਪੂਰਾ ਨਹੀਂ ਮਿਲ ਰਿਹਾ ਹਾਲੇ,
0: ਹਾਂਜੀ,
1: ਤੇ ਫਿਰ ਇਹ ਅੱਜ ਆਜ਼ਾਦੀ ਦੀ ਸਾਹ ਸਾਨੂੰ ਮਿਲ ਸਕਦੀ ਸੀ?
0: ਆਪਾਂ ਇਦਾਂ ਥੋੜੇ ਬੈਠੇ ਹੁੰਦੇ ਜੀ।
1: ਹਾਂ, ਦੇਖੋ ਨਾ, ਉਹਨਾਂ ਨੇ ਪੂਰੀ

0: ਮਿਹਨਤ ਕੀਤੀ
1: ਬਿਲਕੁਲ ਜੀ
0: ਇਸੇ ਤਰ੍ਹਾਂ ਜਿਵੇਂ ਸਾਡੇ ਕਿਸਾਨ ਵੀਰ ਨੇ
1: ਹਾਂਜੀ
0: ਇਹ ਵੀ ਪੂਰਾ ਮਿਹਨਤ ਕਰਦੇ
1: ਬਿਲਕੁਲ ਜੀ ਬਿਲਕੁਲ
0: ਹਾਂਜੀ ਆਪਣੀ ਜ਼ਿਮੀਦਾਰੀ ਦੇ ਵਿੱਚ ਪੂਰਾ ਜੋ ਬੀਜਦੇ ਨੇ ਉਹਦੇ ਲਈ ਫਿਰ ਦੇਖੋ ਨਾ ਪੂਰਾ ਪਾਣੀ ਔਰ ਪੂਰੀਆਂ ਖਲਾਂ ਔਰ ਜੋ ਵੀ ਉਹਨੂੰ ਖਾਦਾਂ ਪਾਣੀਆਂ
1: ਹਾਂਜੀ
0: ਉਹ ਫਿਰ ਉਸਦੇ ਹਿਸਾਬ ਦੇ ਨਾਲ ਫਿਰ ਉਹਨਾਂ ਨੂੰ ਜਦੋਂ ਸਿੱਟਾ ਮਿਲਦਾ ਫਿਰ ਇਨਾਮ ਮਿਲਦਾ ਉਹ ਫਿਰ ਇੱਕ ਖੁਸ਼ੀ ਪ੍ਰਾਪਤ ਹੁੰਦੀ
1: ਉਹਦੇ ਨਾਲ ਦੀ ਰੀਸਨੀ ਜਿਹੜੀ ਉਹਨੂੰ ਖੁਸ਼ੀ ਮਿਲਦੀ
0: ਹਾਂ ਤੇ ਉਹ ਫਿਰ ਜਦੋਂ ਇਸ ਤਰ੍ਹਾਂ ਦੀ ਖੁਸ਼ੀ ਹੁੰਦੀ ਹੈ ਨਾ
1: ਜੀ
0: ਉਹਦੇ ਨਾਲ ਫਿਰ ਆਪਾਂ ਇਹ ਖੁਸ਼ੀ ਦੁੱਗਣੀ ਕਰਾਂਗੇ ਜਦੋਂ ਕੱਲ 15 ਅਗਸਤ ਵਾਲੇ ਦਿਨ ਜਦੋਂ ਝੰਡਾ ਚੜਾਉਣਾ
1: ਬਿਲਕੁਲ ਜੀ ਬਿਲਕੁਲ
0: ਹਾਂਜੀ ਤੇ ਉਹਦੇ ਲਈ ਫਿਰ ਤਿਆਰੀਆਂ ਹੁਣ ਤੁਸੀਂ ਤਾਂ ਕਰ ਲਈਆਂ
1: ਹਾਂਜੀ ਹਾਂਜੀ
0: ਮੈਨੂੰ ਉਮੀਦ ਹੈ ਸਾਰੇ ਕਿਸਾਨ ਵੀਰਾਂ ਨੇ ਵੀ ਕਰ ਲਈਆਂ ਹੋਣੀਆਂ ਕੱਲ ਆਪਾਂ ਦੇਸ਼ ਦੀ ਆਜ਼ਾਦੀ ਦੇ ਦਿਹਾੜੇ ਤੇ ਝੰਡਾ ਚੜਾਵਾਂਗੇ ਤੇ ਇਹ ਜਿਵੇਂ ਕਿਸਾਨ ਵੀਰ ਨੇ
1: ਹਾਂਜੀ
0: ਇਹ ਵੀ ਬਹੁਤ ਜ਼ਿਆਦਾ ਜਦੋਂ ਮਿਹਨਤ ਕਰਦੇ ਨੇ ਤੇ ਇਹਦੇ ਨਾਲ ਨਾ ਜਦੋਂ ਇਹ ਬਾਗਾਂ ਦੀ ਗੱਲਾਂ ਬਾਤਾਂ ਹੁੰਦੀਆਂ ਨੇ ਤੇ ਇੱਕ ਤੁਹਾਨੂੰ ਵਾਰਤਾ ਸੁਣਾਉਂਦੇ ਆ
1: ਅੱਛਾ ਜੀ
0: ਹਾਂਜੀ ਇਹ ਤੁਹਾਨੂੰ ਵਾਰਤਾ ਜਿਹੜੀ ਹੈ ਇਹ ਸੁਣਾਈਏ ਤੁਹਾਨੂੰ ਨਵੇਂ ਬਾਗ ਲਗਾਉਣੇ
1: ਠੀਕ ਹੈ ਜੀ
0: ਹਾਂਜੀ
1: ਜੀ
0: ਇਹ ਸੁਣਾਈਏ
1: ਸੁਣਾ ਦਿਓ ਜੀ
0: ਉਹ ਸੁਣਦੇ ਆ
1: ਸੁਣਾ ਦਿਓ ਜੀ
2: ਡਾਕਟਰ ਸਵਰੀਤ ਖਹਿਰਾ ਜੀ ਬਹੁਤ ਖੁਸ਼ ਹੋਏ ਤੁਹਾਨੂੰ ਮਿਲ ਕੇ ਤੁਸੀਂ ਪੰਜਾਬ ਖੇਤੀਬਾੜੀ ਇੰਸਟੀਚਿਊਟ ਵਿਚ ਬਾਗਵਾਨੀ ਦੇ ਮਾਹਿਰ ਹੋ ਤੇ ਅੱਜ ਆਪਾਂ ਗੱਲਬਾਤ ਕਰਨੀ ਕਿ ਖਾਸ ਕਰਕੇ ਸਾਡੇ ਜਿਹੜੇ ਬਾਗਵਾਨ ਵੀਰ ਨਵਾਂ ਬਾਗ ਲਗਾਉਣਾ ਚਾਹੁੰਦੇ ਨੇ ਕਿਹੜੀ ਕਿਹੜੀ ਖਾਸ ਗੱਲਾਂ ਦਾ ਧਿਆਨ ਰੱਖਣ ਤਾਂ ਕਿ ਅੱਗੇ ਚੱਲ ਕੇ ਕੋਈ ਸਮੱਸਿਆ ਨਾ ਆਵੇ ਤੋ ਆਪਾਂ ਜਦੋਂ ਗੱਲ ਕਰਦੇ ਹਾਂ ਡਾਕਟਰ ਸਾਹਿਬ ਬਾਗਵਾਨੀ ਦੀ ਨਵੇਂ ਬਾਗ ਲਗਾਉਣ ਦੀ ਤੇ ਕਿਹੜੀ ਕਿਹੜੀਆਂ ਗੱਲਾਂ ਤੇ ਕਿਸਾਨ ਵੀਰ ਨੂੰ ਜ਼ਰੂਰ ਗੌਰ ਕਰਨਾ ਚਾਹੀਦਾ ਹੈ
3: ਬਹੁਤ ਬਹੁਤ ਧੰਨਵਾਦ ਗੁਰਵਿੰਦਰ ਸਿੰਘ ਜੀ ਤੁਸੀਂ ਅੱਜ ਮੈਨੂੰ ਮੌਕਾ ਦਿੱਤਾ ਕਿ ਮੈਂ ਆਪਣੇ ਕਿਸਾਨ ਵੀਰਾਂ ਨਾਲ ਕੁਝ ਵਿਚਾਰ ਸਾਂਝੇ ਕਰ ਸਕਾਂ ਬਾਗਬਾਨੀ ਬਾਰੇ ਗੱਲ ਕਰੀਏ ਤਾਂ ਕੋਈ ਵੀ ਨਵਾਂ ਬਾਗ ਲਾਉਣ ਲਈ ਸਾਨੂੰ ਬਹੁਤ ਹੀ ਵਿਉਂਤਬੰਦੀ ਕਰਨੀ ਪੈਂਦੀ ਹੈ ਕਿਉਂਕਿ ਬਾਗਬਾਨੀ ਵਿਚ ਜਦੋਂ ਵੀ ਆਪਾਂ ਕੋਈ ਬਾਗ ਲਗਾਉਣਾ ਹੈਗਾ ਤਾਂ ਇਹ ਇਕ ਲੰਬੇ ਅਰਸੇ ਦਾ ਕਿੱਤਾ ਹੋਣ ਕਰਕੇ ਬਹੁਤ ਹੀ ਸੂਝ ਬੂਝ ਨਾਲ ਸਾਨੂੰ ਤਿਆਰੀ ਕਰਨੀ ਪੈਂਦੀ ਹੈ ਕਿਉਂਕਿ ਕੋਈ ਵੀ ਗਲਤੀ ਪਹਿਲਾਂ ਸਮੇਂ ਤੇ ਕੀਤੀ ਹੋਈ ਗਲਤੀ ਬਾਅਦ ਵਿਚ ਸੁਧਾਰੀ ਨਹੀਂ ਜਾ ਸਕਦੀ
2: ਕਈ ਵਾਰ ਪਤਾ ਬਹੁਤ ਦੇਰ ਬਾਅਦ ਜਾ ਕੇ
3: ਹਾਂਜੀ ਤੇ ਇਹ ਜਿਵੇਂ ਮੈਂ ਕਿਹਾ ਕਿ ਲੰਬੇ ਅਰਸੇ ਦਾ ਕੀਤਾ ਹੋਣ ਕਰਕੇ ਬਾਅਦ ਵਿਚ ਆਪਾਂ ਗਲਤੀ ਨਹੀਂ ਸੁਧਾਰ ਸਕਦੇ ਸੋ ਪਹਿਲੇ ਸਮੇਂ ਤੇ ਸਾਨੂੰ ਕੁਝ ਮੁੱਖ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ ਸਾਰਿਆਂ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਨਵਾਂ ਬਾਗ ਲਾਉਣ ਲਈ ਜ਼ਮੀਨ ਦੀ ਚੋਣ ਕਿਵੇਂ ਕਰਨੀ ਆ ਕਿਉਂਕਿ ਜ਼ਮੀਨ ਦੇ ਵਿਚੋਂ ਹੀ ਖੁਰਾਕੀ ਤੱਤ ਮਿਲਣੇ ਆ ਕਿਸੇ ਬੂਟੇ ਨੂੰ ਸੋ ਜ਼ਮੀਨ ਦੀ ਚੋਣ ਕਰਨ ਲਈ ਸਾਨੂੰ ਮਿੱਟੀ ਪਰਖ ਕਰਾਉਣੀ ਬਹੁਤ ਜ਼ਰੂਰੀ ਆ ਮਿੱਟੀ ਪਰਖ ਕਰਾਉਣ ਲਈ ਸਾਨੂੰ 2 ਮੀਟਰ ਦੀ ਤਹਿ ਤੱਕ ਵੱਖ ਵੱਖ ਸੈਂਪਲ ਲੈਣੇ ਪੈਂਦੇ ਹਨ ਜਿਹਦੇ ਵਿਚ 0 ਤੋਂ 15 ਪੰਦਰਾਂ ਤੋਂ 30 ਤੋਂ 60 60 ਤੋਂ 90 90 ਤੋਂ 120 120 ਤੋਂ 150 ਤੇ 150 ਤੋਂ 200 ਸੈਂਟੀਮੀਟਰ ਦੀ ਡੂੰਘਾਈ ਤੱਕ ਸੈਂਪਲ ਲੈਣੇ ਪੈਂਦੇ ਆ ਕਿਸਾਨ ਵੀਰਾਂ ਨੂੰ ਮੇਰੀ ਗੁਜ਼ਾਰਿਸ਼ ਹੈ ਕਿ ਜਦੋਂ ਵੀ ਸੈਂਪਲ ਲੈਣੇ ਨੇ ਇਹ ਵੱਖ ਵੱਖ ਤਹਿਆਂ ਤੋਂ ਜਦੋਂ ਤੁਸੀਂ ਸੈਂਪਲ ਲੈਣੇ ਨੇ ਉਹ ਵੱਖ ਵੱਖ ਥੈਲੀਆਂ ਵਿਚ ਪਾਉਣੇ ਆ ਤੇ ਹਰ ਤਹਿ ਦੀ ਮਾਰਕਿੰਗ ਉਸ ਥੈਲੀ ਤੇ ਕਰਨੀ ਆ ਕਿ ਉਹ ਕਿੰਨੀ ਜਿਹੜੀ ਉਹਦੀ ਆ ਡੂੰਘਾਈ ਆ ਉਸ ਤਹਿ ਦੀ ਉਹ ਤੁਸੀਂ ਉਹਦੇ ਉੱਤੇ ਲਿਖਣੀ ਆ ਨਾਲ ਹੀ ਤੁਸੀਂ ਉਹਦੇ ਉੱਤੇ ਨਮੂਨੇ ਤੇ ਨਾਂ ਆਪਣਾ ਪਤਾ ਫੋਨ ਨੰਬਰ ਲਿਖਣਾ ਹੈ ਤੇ ਲਾਗੇ ਦੀ ਪ੍ਰਯੋਗਸ਼ਾਲਾ ਵਿਚ ਮਿੱਟੀ ਪਰਖ ਲਈ ਇਹ ਸੈਂਪਲ ਦੇਣੇ ਨੇ ਜੇ ਤਾਂ ਜ਼ਮੀਨ ਤੁਹਾਡੀ ਅਨੁਕੂਲ ਹੈ ਬਾਗ ਲਾਉਣ ਲਈ ਫੇਰ ਹੀ ਤੁਹਾਨੂੰ ਉੱਥੇ ਬਾਗ ਲਗਾਉਣਾ ਚਾਹੀਦਾ ਹੈ ਨਹੀਂ ਤਾਂ ਤੁਹਾਨੂੰ ਬਾਗ ਲਈ ਕੋਈ ਨਵੀਂ ਜ਼ਮੀਨ ਦੇਖਣੀ ਚਾਹੀਦੀ ਹੈ ਜਿਹੜੀ ਜ਼ਮੀਨ ਬਾਗ ਲਾਉਣ ਲਈ ਅਨੁਕੂਲ ਹੈ
2: ਠੀਕ ਹੈ ਜੀ ਤੇ ਡਾਕਟਰ ਸਾਹਿਬ ਖਹਿਰਾ ਜੀ ਆਪਾਂ ਜਦੋਂ ਗੱਲ ਕਰਦੇ ਹਾਂ ਕਿ ਜਿਸ ਤਰ੍ਹਾਂ ਅਸੀਂ ਆਪਣਾ ਮਕਾਨ ਬਣਾਉਣੇ ਆ ਪੂਰੀ ਇੱਕ ਵਿਉਂਤਬੰਦੀ ਬਣਾਉਣੇ ਹੈਗੇ ਆ ਕਾਗਜ਼ ਦੇ ਉੱਪਰ ਕਿਸ ਤਰੀਕੇ ਦੇ ਕਿਸਾਨ ਵੀਰ ਨੂੰ ਵੀ ਵਿਉਂਤਬੰਦੀ ਬਣਾਉਣੀ ਚਾਹੀਦੀ ਹੈਗੀ ਹੈ ਕਿ ਮੈਂ ਬਾਗ ਕਿਹੜਾ ਲਾਉਣਾ ਹੈਗਾ ਬੂਟੇ ਕਿੱਥੋਂ ਲੈ ਕੇ ਆਉਣੇ ਆ ਜਾਂ ਹਵਾ ਰੁਕੂ ਬਾੜ ਦੀ ਗੱਲ ਕਰਦੇ ਹੈਗੇ ਆ ਜਾਂ ਅੱਗੇ ਚੱਲ ਕੇ ਬਹੁਤ ਸਾਰੇ ਕੰਮਕਾਰ ਵੀ ਆਪਾਂ ਵਿੱਚ ਕਰਨੇ ਹੈਗੇ ਬਾਗ ਦੇ ਵਿੱਚ ਕਿਸ ਢੰਗ ਦਾ ਲਾਉਣਾ ਚਾਹੀਦਾ
3: ਜ਼ਰੂਰ ਜੀ ਕਿਸਾਨ ਵੀਰਾਂ ਨੂੰ ਮੇਰੀ ਗੁਜ਼ਾਰਿਸ਼ ਹੈ ਇੱਕ ਜਿਹੜਾ ਸੂਝਵਾਨ ਬਾਗਵਾਨ ਆ ਉਹ ਉਲੀਕ ਲੈਂਦਾ ਹੈ ਸਾਰਾ ਪਲਾਨ ਕਿ ਉਹਨੇ ਕੀ ਕਰਨਾ ਕਿਹੜੇ ਕਿਹੜੇ ਉਹਨੇ ਕਦਮ ਜਿਹੜੇ ਚੱਲਣੇ ਨੇ ਸਾਰਿਆਂ ਤੋਂ ਪਹਿਲਾਂ ਤੇ ਆਪਾਂ ਗੱਲ ਕਰਾਂਗੇ ਕਿ ਬੂਟਿਆਂ ਦੀ ਚੋਣ ਕਰਨੀ ਕਿ ਉਹਨੇ ਬਾਗ ਲਾਉਣਾ ਕਿਹੜਾ ਹੈ ਹਾਂਜੀ ਜਿਹੜਾ ਹੁਣ ਜੇ ਬੂਟਿਆਂ ਦੀ ਗੱਲ ਕਰੀਏ ਤੇ ਬੂਟੇ 2 ਕਿਸਮ ਦੇ ਹੁੰਦੇ ਨੇ ਫਲਦਾਰ ਬੂਟੇ ਸਦਾਬਹਾਰ ਫਲਦਾਰ ਬੂਟੇ ਤੇ ਪਤਝੜੀ ਫਲਦਾਰ ਬੂਟੇ ਜਿਹੜੇ ਸਦਾਬਹਾਰ ਫਲਦਾਰ ਬੂਟੇ ਨੇ ਜਿਵੇਂ ਨਿੰਬੂ ਜਾਤੀ ਦੇ ਹੋ ਗਏ ਬੂਟੇ ਕਿੰਨੂ ਹੋ ਗਿਆ ਲੀਚੀ ਹੋ ਗਈ ਅੰਬ ਹੋ ਗਈ ਇਹ ਸਾਲ ਦੇ ਵਿਚ ਆਪਾਂ 2 ਸਮਿਆਂ ਤੇ ਲਾ ਸਕਦੇ ਹਾਂ ਫਰਵਰੀ ਮਾਰਚ ਵਿਚ ਤੇ ਸਤੰਬਰ ਅਕਤੂਬਰ ਵਿਚ ਇਹ ਅਜਿਹੇ ਬੂਟੇ ਨੇ ਜਿਹੜੇ ਹਮੇਸ਼ਾ ਹੀ ਹਰੇ ਭਰੇ ਰਹਿੰਦੇ ਨੇ ਤੇ ਦੂਸਰੇ ਪਾਸੇ ਜੇ ਗੱਲ ਕਰੀਏ ਤਾਂ ਪਤਝੜੀ ਫਲਦਾਰ ਬੂਟੇ ਲਾਉਣ ਦਾ ਸਮਾਂ ਜਨਵਰੀ ਤੇ ਫਰਵਰੀ ਆ ਕਿਉਂਕਿ ਇਹ ਠੰਡ ਦੇ ਮੌਸਮ ਵਿਚ ਆਪਣੇ ਪੱਤੇ ਝਾੜ ਦਿੰਦੇ ਨੇ ਤੇ ਸਥਿਲ ਅਵਸਥਾ ਵਿਚ ਆ ਜਾਂਦੇ ਨੇ। ਸੋ ਬੂਟਿਆਂ ਦੀ ਚੋਣ ਕਰਨੀ ਬਹੁਤ ਜ਼ਰੂਰੀ ਆ ਕਿ ਤੁਸੀਂ ਬੂਟੇ ਲਾਉਣੇ ਕਿਹੜੇ ਆ। ਦੂਸਰੀ ਚੋਣ ਦੇ ਵਿਚ ਆਉਂਦੇ ਆ ਆਪਾਂ ਕਿ ਆਪਾਂ ਬੂਟੇ ਲੈਣੇ ਕਿੱਥੋਂ ਆ। ਬੂਟੇ ਹਮੇਸ਼ਾ ਕਿਸੇ ਭਰੋਸੇਯੋਗ ਪ੍ਰਮਾਣਿਤ ਨਰਸਰੀ ਤੋਂ ਹੀ ਲੈਣੇ ਚਾਹੀਦੇ ਆ, ਕਿਉਂਕਿ ਜਦੋਂ ਆਪਾਂ ਇਧਰੋਂ ਕਿਸੇ ਫੇਰੀ ਵਾਲੇ ਕੋਲ ਜਾਂ ਕਿਸੇ ਪ੍ਰਾਈਵੇਟ ਨਰਸਰੀ ਤੋਂ ਜਿਹੜੀ ਰਜਿਸਟਰਡ ਨਹੀਂ ਆ ਉਤੋਂ ਬੂਟੇ ਲੈ ਲੈਂਦੇ ਆ ਤੇ ਸਾਨੂੰ ਉਹਨਾਂ ਦੀ ਹੋਂਦ ਦਾ ਜਿਹੜੀ ਕਿ ਕਿਸਮ ਹੈ ਬੂਟਿਆਂ ਦੀ ਉਹਨਾਂ ਦਾ ਪਤਾ ਨਹੀਂ ਲੱਗਦਾ। ਸੋ ਹਮੇਸ਼ਾ ਪ੍ਰਮਾਣਿਤ ਕਿਸਮਾਂ ਨੂੰ ਹੀ ਆਪਾਂ ਨੂੰ ਜਿਹੜਾ ਹੈਗਾ ਏ ਪ੍ਰੈਫਰੈਂਸ ਦੇਣੀ ਚਾਹੀਦੀ ਆ ਤਾਂ ਕਿ ਆਪਾਂ ਗਾਂ ਵਿਚ ਸਾਨੂੰ ਕੋਈ ਨੁਕਸਾਨ ਨਾ ਹੋਵੇ ਤੇ ਅਸੀਂ ਵਧੀਆ ਤੋਂ ਵਧੀਆ ਝਾੜ ਲੈ ਸਕੀਏ।
2: ਠੀਕ ਹੈ ਜੀ। ਕਈ ਵਾਰ ਆਪਾਂ ਦੇਖੀਏ ਡਾਕਟਰ ਸਾਹਿਬ ਕਿ ਬੂਟੇ ਸਾਨੂੰ ਪਹਿਲਾਂ ਰਾਖਵੇਂ ਵੀ ਕਰਵਾ ਲੈਣੇ ਚਾਹੀਦੇ ਹੈਗੇ ਆ। ਕਈ ਵਾਰ ਅਸੀਂ ਸਾਰਾ ਕੰਮ ਕਰ ਲੈਂਦੇ ਹੈਗੇ ਤੇ ਸਮੇਂ ਤੇ ਬੂਟੇ ਨਾ ਮਿਲਣ ਤੇ ਫਿਰ ਸਮੱਸਿਆ ਹੋ ਜਾਏਗੀ।
3: ਇਹ ਤੁਸੀਂ ਬਹੁਤ ਹੀ ਇੱਕ ਵਧੀਆ ਗੱਲ ਕਹੀ ਆ, ਕਿਉਂਕਿ ਅਕਸਰ ਇਹ ਪ੍ਰੋਬਲਮ ਆਉਂਦੀ ਹੈਗੀ ਆ ਜਦੋਂ ਬਾਗਬਾਨ ਬੂਟੇ ਲਾਉਣ ਬਾਰੇ ਸੋਚਦਾ ਹੈ ਤੇ ਉਹਨੂੰ ਬੂਟਿਆਂ ਦੀ ਜਿਹੜੀ ਹੈਗੀ ਅਵੇਲੇਬਿਲਟੀ ਨਹੀਂ ਹੁੰਦੀ। ਹੁਣ ਜੇ ਆਪਾਂ ਗੱਲ ਕਰੀਏ ਨਾਖ ਦੇ ਬੂਟਿਆਂ ਦਾ, ਜਿਹੜਾ ਜਨਵਰੀ ਵਿਚ ਸਮਾਂ ਸੀ ਨਾਖ ਦੇ ਬੂਟੇ ਲਾਉਣ ਦਾ, ਸੋ ਕੁਛ ਇਲਾਕਿਆਂ ਵਿਚ ਜਿਵੇਂ ਕਿ ਤਰਨ ਤਾਰਨ ਜ਼ਿਲ੍ਹਾ ਹੋ ਗਿਆ ਪੱਥਰ ਨਾਖ ਲਈ ਬਹੁਤ ਜਾਣਿਆ ਜਾਂਦਾ ਹੈ। ਸੋ ਸਾਨੂੰ ਜਦੋਂ ਜ਼ਿਆਦਾ ਮਾਤਰਾ ਵਿਚ ਬੂਟੇ ਚਾਹੀਦੇ ਤੇ ਸਾਨੂੰ ਉਹਦੀ ਬੁਕਿੰਗ ਕਰਾਉਣੀ ਬਹੁਤ ਜ਼ਰੂਰੀ ਹੈ ਤਾਂ ਕਿ ਯੂਨੀਵਰਸਿਟੀ ਉਸ ਹਿਸਾਬ ਨਾਲ ਹੀ ਬੂਟੇ ਤਿਆਰ ਕਰੇ। ਸੋ ਸਾਨੂੰ ਪਹਿਲਾਂ ਹੀ ਇਹਦੀ ਇੱਕ ਅਰਜ਼ੀ ਲਿਖ ਕੇ ਤੇ ਆਪਣੀ ਬੁਕਿੰਗ ਕਰਵਾ ਲੈਣੀ ਚਾਹੀਦੀ ਆ ਕਿ ਸਾਨੂੰ ਸਮੇਂ ਤੇ ਬੂਟੇ ਜਿਹੜੇ ਆ ਉਹ ਪ੍ਰਾਪਤ ਹੋ ਜਾਣ।
2: ਠੀਕ ਹੈ ਜੀ। ਹੁਣ ਆਪਾਂ ਦੇਖੋ ਗੱਲ ਕਰਦੇ ਹਾਂ ਕਿ ਸਾਰਾ ਕੁਝ ਹੋ ਗਿਆ, ਹੁਣ ਅਸੀਂ ਜਿਹੜੇ ਟੋਏ ਪੁੱਟਣੇ ਹੈਗੇ ਆ ਕਿਸ ਢੰਗ ਨਾਲ ਜਾਂ ਕਿੰਨਾ ਕੁ ਫਾਸਲਾ ਲਾਉਣਾ ਹੈ, ਇਹ ਸਾਰੀਆਂ ਗੱਲਾਂ ਦਾ ਵੀ ਧਿਆਨ ਰੱਖਣਾ ਹੁੰਦਾ ਜੀ।
3: ਦੇਖੋ ਜਦੋਂ ਆਪਾਂ ਟੋਆ ਪੁੱਟਣਾ ਹੈ, ਟੋਆ ਉਸ ਹਿਸਾਬ ਨਾਲ ਪੁੱਟਣਾ ਹੈ ਕਿ ਜਿਹੜੀਆਂ ਬੂਟੇ ਦੀਆਂ ਜੜਾਂ ਨੂੰ ਬਹੁਤ ਬਥੇਰਾ ਜਿਹੜਾ ਹੈਗਾ ਜਗ੍ਹਾ ਮਿਲੇ ਉਹਨਾਂ ਨੂੰ ਫੈਲਣ ਲਈ। ਜਦੋਂ ਵੀ ਆਪਾਂ ਇੱਕ ਫਲਦਾਰ ਬੂਟੇ ਲਈ ਟੋਆ ਪੁੱਟਦੇ ਹਾਂ ਤੇ ਆਪਾਂ 3 ਮੀਟਰ 1 ਮੀਟਰ ਡੂੰਘਾ 1 ਮੀਟਰ ਚੌੜਾ 1 ਮੀਟਰ ਲੰਬਾ ਟੋਆ ਪੁੱਟਦੇ ਹਾਂ ਤੇ ਉਹਦੇ ਵਿੱਚੋਂ ਮਿੱਟੀ ਜਿਹੜੀ ਕੱਢਦੇ ਹਾਂ ਉਹਦਾ ਇੱਕ ਢੇਰ ਬਣਾ ਲੈਂਦੇ ਤੇ ਉੱਪਰਲੀ ਜਿਹੜੀ ਉੱਪਰਲੀ ਮਿੱਟੀ ਹੁੰਦੀ ਆ ਉਹ ਨਹੀਂ ਅਸੀਂ ਲੈਣੀ। ਜਦੋਂ ਢੇਰ ਬਣਦਾ ਉਹਦੀ ਅੱਧੀ ਮਿੱਟੀ ਲੈ ਕੇ ਉਹਦੇ ਵਿੱਚ ਚੰਗੀ ਤਰ੍ਹਾਂ ਗਲੀ ਹੋਈ ਰੂੜੀ ਮਿਲਾ ਕੇ ਫਿਰ ਉਸ ਟੋਏ ਨੂੰ ਤੁਸੀਂ ਭਰਨਾ ਹੈ ਤੇ ਟੋਏ ਨੂੰ ਇਸ ਹਿਸਾਬ ਨਾਲ ਭਰਨਾ ਕਿ ਉਹ 5 ਤੋਂ 10 ਸੈਂਟੀਮੀਟਰ ਮਿੱਟੀ ਜਿਹੜੀ ਜ਼ਮੀਨ ਦੀ ਤਹਿ ਤੋਂ ਉੱਚੀ ਹੋਵੇ ਤਾਂ ਕਿ ਕੱਲ ਨੂੰ ਜਦੋਂ ਤੁਸੀਂ ਉਹਨੂੰ ਪਾਣੀ ਦੇਣਾ ਤੇ ਉਹ ਜ਼ਮੀਨ ਦੇ ਲੈਵਲ ਤੇ ਆ ਜਾਏ।
2: ਠੀਕ ਹੈ ਜੀ।
3: ਤੇ ਜਦੋਂ ਤੁਸੀਂ ਬੂਟਾ ਉਹਦੇ ਵਿੱਚ ਰੱਖਣਾ ਗਾਚੀ ਸਮੇਤ ਧਿਆਨ ਨਾਲ ਰੱਖਣਾ ਹੈ ਕਿ ਉਹਦੀਆਂ ਜੜਾਂ ਨੂੰ ਕੋਈ ਨੁਕਸਾਨ ਨਾ ਹੋਵੇ ਤੇ ਜੜ ਮੁੱਢ ਲਾਗੋਂ ਕੋਈ ਫੁਟਾਰਾ ਨਾ ਨਿਕਲਿਆ ਹੋਵੇ। ਜੇ ਤੁਹਾਡੀ ਜ਼ਮੀਨ ਵਿੱਚ ਤੁਹਾਨੂੰ ਸਿਉਂਕ ਦੀ ਸਮੱਸਿਆ ਨਜ਼ਰ ਆਉਂਦੀ ਆ ਤਾਂ ਇਹਦਾ ਪਹਿਲਾਂ ਹੀ ਇੰਤਜ਼ਾਮ ਕਰ ਲੈਣਾ ਚਾਹੀਦਾ ਹੈ। ਤੁਸੀਂ 10 ਤੋਂ 15 ml ਕਲੋਰੋਪਾਈਰੀਫਾਸ ਨਾਂ ਦੀ ਦਵਾਈ ਨੂੰ 2 ਕਿਲੋ ਮਿੱਟੀ ਦੇ ਵਿਚ ਰਲਾ ਕੇ ਚੰਗੀ ਤਰ੍ਹਾਂ ਉਹਨੂੰ ਉਸ ਟੋਏ ਦੇ ਵਿਚ ਮਿਲਾਉਣਾ ਚਾਹੀਦਾ ਤਾਂ ਕਿ ਸਿਉਂਕ ਦੀ ਸਮੱਸਿਆ ਨਾ ਆਵੇ।
2: ਠੀਕ ਹੈ ਜੀ। ਹੁਣ ਦੇਖੋ ਆਪਾਂ ਬੂਟੇ ਲਗਾ ਤੇ ਡਾਕਟਰ ਸਾਹਿਬ ਕਿ ਜਦੋਂ ਕਿੰਨਾ ਕੁ ਫਾਸਲੇ ਦੇ ਵੱਖ ਵੱਖ ਢੰਗ ਵੀ ਹੁੰਦਾ ਬੂਟੇ ਲਾਉਣ ਦਾ ਕਿ ਆਪਾਂ ਨੇ ਕਿੰਨੇ ਬੂਟੇ ਲਾਉਣੇ ਹੈਗੇ ਆ ਫੀ ਏਕੜ ਦੇ ਹਿਸਾਬ ਨਾਲ ਜਾਂ ਕਿਸ ਢੰਗ ਦੇ ਲਾਉਣੇ ਚਾਹੀਦੇ ਹੈਗੇ ਆ।
3: ਬੂਟੇ ਲਾਉਣ ਦੇ ਕੁਛ ਜਿਹੜੇ ਮੁੱਖ ਢੰਗ ਨੇ ਉਹਨਾਂ ਵਿਚ ਆਉਂਦਾ ਵਰਗਕਾਰ ਢੰਗ, ਇਤਿਹਾਸਕਾਰ ਢੰਗ, ਛਿਕੋਣਾ ਢੰਗ ਤੇ ਤ੍ਰਿਕੋਣਾ ਢੰਗ।
2: ਠੀਕ ਹੈ ਜੀ।
3: ਜਿਹੜਾ ਵਰਗਕਾਰ ਢੰਗ ਆ ਉਹਦੇ ਵਿਚ ਕਤਾਰਾਂ ਤੋਂ ਕਤਾਰਾਂ ਦਾ ਤੇ ਬੂਟੇ ਤੋਂ ਬੂਟੇ ਦਾ ਫਾਸਲਾ ਇੱਕੋ ਜਿਹਾ ਹੁੰਦਾ ਹੈ। ਅਜਿਹੇ ਢੰਗ ਵਿਚ ਬਾਗ ਦੀ ਵਾਹੀ ਕਰਨੀ ਬਹੁਤ ਹੀ ਸੌਖੀ ਹੋ ਜਾਂਦੀ ਆ। ਜਿਹੜਾ ਕਾਰ ਢੰਗ ਆ ਉਹਦੇ ਵਿਚ ਜਿਹੜਾ ਕਤਾਰਾਂ ਦਾ ਤੇ ਬੂਟਿਆਂ ਦਾ ਬੂਟਿਆਂ ਤੋਂ ਫਾਸਲਾ ਵੱਖਰਾ ਹੁੰਦਾ ਹੈ। ਜਿਵੇਂ ਅਸੀਂ ਆਮ ਤੌਰ ਤੇ ਅਸੀਂ ਵਰਗਕਾਰ ਢੰਗ ਦਾ ਇਸਤੇਮਾਲ ਕਰਦੇ ਹਾਂ, ਖਾਸ ਕਰਕੇ ਨਿੰਬੂ ਜਾਤੀ ਦੇ ਬੂਟਿਆਂ ਲਈ, ਅਮਰੂਦਾਂ ਦੇ ਬੂਟਿਆਂ ਲਈ। ਤੇ ਤੀਸਰਾ ਆ ਜਾਂਦਾ ਹੈ ਛਿਕੋਣਾ ਢੰਗ। ਛਿਕੋਣੇ ਢੰਗ ਦੇ ਵਿਚ ਕੀ ਹੁੰਦਾ ਹੈ ਕਿ ਆਪਾਂ ਜਿਹੜੇ ਆ ਭੁਜਾਵਾਂ ਜਿਹੜੀਆਂ ਹੁੰਦੀਆਂ ਤਿਕੋਣਿਆਂ ਦੀਆਂ ਉਹਦੇ ਹਿਸਾਬ ਨਾਲ 6 ਬੂਟੇ ਲੱਗਦੇ ਆ ਇੱਕੋ ਜਿਹੇ ਫਾਸਲੇ ਤੇ ਸੈਂਟਰ ਵਿਚ ਇੱਕ 7ਵਾਂ ਬੂਟਾ ਲੱਗਦਾ ਏ ਜਿਹਨੂੰ ਪੂਰਕ ਕਹਿੰਦੇ ਆ। ਅਜਿਹਾ ਢੰਗ ਜਿਹੜਾ ਹੈ ਉਹ ਅੰਬ ਦੇ ਬੂਟਿਆਂ ਲਈ ਬਹੁਤ ਹੀ ਫਾਇਦੇਮੰਦ ਆ ਤੇ ਇਹਦੇ ਵਿਚ ਪੂਰਕ ਜਿਵੇਂ ਅਸੀਂ ਲਗਾ ਸਕਦੇ ਆ ਛੋਟੇ ਜਿਹੜੇ ਕੱਦ ਵਾਲੇ ਹੁੰਦੇ ਆ, ਪਪੀਤਾ ਹੋ ਗਿਆ, ਆੜੂ ਹੋ ਗਿਆ, ਜਿਨ੍ਹਾਂ ਨੂੰ ਝਾੜ ਵਧੀਆ ਲਿਆ ਜਾ ਸਕਦਾ ਹੈ। ਜਿਹੜਾ ਵਰਗਕਾਰ ਢੰਗ ਆ ਉਹਦੇ ਵਿਚ ਜਿਵੇਂ ਆਪਾਂ ਪੱਥਰ ਨਾਖ ਦੀ ਗੱਲ ਕਰੀਏ ਤਾਂ 72 ਬੂਟੇ ਆਪਣੇ ਸਮਾ ਜਾਂਦੇ ਆ 1 ਕਿੱਲੇ ਵਿਚ ਤੇ ਕਿੰਨੂ ਦੇ ਜਿਵੇਂ 110 ਬੂਟੇ ਸਮਾ ਜਾਂਦੇ ਆ। ਇਹ ਹੋ ਗਏ ਵੱਖ ਵੱਖ ਢੰਗ ਜਿਨ੍ਹਾਂ ਦੇ ਨਾਲ ਅਸੀਂ ਬੂਟੇ ਲਗਾ ਸਕਦੇ ਆ।
2: ਠੀਕ ਹੈ ਜੀ। ਇਹ ਡਾਕਟਰ ਸਾਹਿਬ ਜਿਸ ਤਰ੍ਹਾਂ ਆਪਾਂ ਹਵਾ ਰੁਕੂ ਵਾਰ ਦੀ ਬੜੀ ਮਹੱਤਤਾ ਹੁੰਦੀ ਹੈਗੀ ਹੈ, ਉਹ ਵੀ ਆਪਾਂ ਨੂੰ ਨਾਲ ਹੀ ਉਹਦੀ ਵਿਉਂਤ ਬੰਦੇ ਜਾਂ ਲਗਾ ਦੇਣੇ ਚਾਹੀਦੇ ਹੈਗੇ?
3: ਆਪਣੇ ਜਿਹੜੇ ਫਲਦਾਰ ਬੂਟੇ ਲਗਾਉਣ ਤੋਂ ਪਹਿਲਾਂ ਹਵਾ ਰੁਕੂ ਵਾੜ ਲਾਉਣੀ ਚਾਹੀਦੀ ਆ, ਤਾਂ ਕਿ ਬੂਟੇ ਲਾਉਣ ਤੋਂ ਤੱਕ ਤੁਹਾਡੀ ਹਵਾ ਰੋਕੂ ਵਾੜ ਸਥਾਪਿਤ ਹੋ ਜਾਏ ਚੰਗੀ ਤਰ੍ਹਾਂ। ਹਵਾ ਰੋਕੂ ਵਾੜ ਦਾ ਮਤਲਬ ਇਹੀ ਆ ਕਿ ਤੇਜ਼ ਹਵਾਵਾਂ ਤੋਂ ਜਿਹੜੇ ਨਵੇਂ ਲਾਏ ਬੂਟੇ ਆ ਉਨ੍ਹਾਂ ਨੂੰ ਬਚਾਇਆ ਜਾ ਸਕੇ ਤੇ ਉਨ੍ਹਾਂ ਨੂੰ ਸਿਹਤਮੰਦ ਰੱਖਿਆ ਜਾ ਸਕੇ।
2: ਠੀਕ ਹੈ ਜੀ, ਤੇ ਕੁਝ ਆਪਾਂ ਨੇ ਚੋਣ ਕਰਨ ਲੱਗੇ ਵੀ ਧਿਆਨ ਰੱਖਣਾ ਕਿ ਹਵਾ ਰੁਕੂ ਵਾੜ ਚ ਕਿਹੜੇ ਬੂਟੇ ਸਾਨੂੰ ਲਾਉਣੇ ਚਾਹੀਦੇ?
3: ਹਵਾ ਰੁਕੂ ਵਾੜ ਦੇ ਵਿਚ ਹਮੇਸ਼ਾ ਆਪਾਂ ਲੰਬੇ ਕੱਦ ਵਾਲੇ ਬੂਟੇ ਜਿਵੇਂ ਅੰਬ ਹੋ ਗਿਆ, ਕਿੱਕਰ ਹੋ ਗਈ, ਜਿਹੜੇ ਲੰਬੇ ਕੱਦ ਵਾਲੇ ਬੂਟੇ ਆ ਉਨ੍ਹਾਂ ਦੀ ਹੀ ਚੋਣ ਕਰਨੀ ਚਾਹੀਦੀ ਆ ਤਾਂ ਕਿ ਉਹ ਹਵਾ ਨੂੰ ਚੰਗੀ ਤਰ੍ਹਾਂ ਰੋਕ ਸਕਣ।
2: ਪਰ ਜਿਹੜਾ ਬਾਗ ਲਗਾ ਰਿਹਾ ਉਹਦੇ ਬੂਟੇ ਨਹੀਂ ਲਾਉਣੇ ਚਾਹੀਦੇ?
3: ਨਹੀਂ ਜੀ, ਉਹਦੇ ਵਿਚ ਇਹ ਹੁੰਦਾ ਹੈ ਕਿ ਜਿਹੜਾ ਤੁਸੀਂ ਬਾਗ ਲਗਾਇਆ ਉਹ ਤੋਂ ਦੂਸਰੇ ਬੂਟੇ ਹਵਾ ਰੋਕੂ ਵਾੜ ਤੇ ਲਾਉਣੇ ਚਾਹੀਦੇ, ਕਿਉਂਕਿ ਜਿਹੜੀ ਹਵਾ ਰੋਕੂ ਵਾੜ ਆ ਉਹਦੀ ਆਪਾਂ ਉਹ ਧਿਆਨ ਨਹੀਂ ਰੱਖਦੇ ਜੋ ਅਸੀਂ ਬਾਗ ਚ ਬੂਟੇ ਲਾਏ ਹੁੰਦੇ ਆ। ਜੇ ਉਸ ਹਵਾ ਰੋਕੂ ਵਾੜ ਤੇ ਕੋਈ ਕੀੜੇ ਮਕੌੜੇ ਦਾ ਹਮਲਾ ਹੁੰਦਾ ਆਪਣਾ ਧਿਆਨ ਨਹੀਂ ਜਾਂਦਾ ਤੇ ਉਹ ਆਪਣੇ ਮੁੱਖ ਬੂਟਿਆਂ ਤੇ ਵੀ
2: ਹਮਲਾ ਕਰ ਸਕਦੇ ਹੈਗੇ। ਬਿਲਕੁਲ ਜੀ ਬਿਲਕੁਲ। ਹੁਣ ਦੇਖੋ ਆਪਾਂ ਜਦੋਂ ਬੂਟੇ ਨੂੰ ਜਿਸ ਤਰ੍ਹਾਂ ਬੱਚੇ ਨੂੰ ਸ਼ੁਰੂ ਚ ਜ਼ਿਆਦਾ ਦੇਖਭਾਲ ਦੀ ਲੋੜ ਪੈਂਦੀ ਹੈਗੀ ਹੈ, ਇਸ ਤਰੀਕੇ ਨਾਲ ਜਦੋਂ ਬੂਟਾ ਲਾਇਆ ਸ਼ੁਰੂ ਦੇ ਵਿਚ ਕਿਹੜੀ ਕਿਹੜੀਆਂ ਗੱਲਾਂ ਜ਼ਰੂਰ ਕਿਸਾਨ ਵੀਰ ਨੂੰ ਗੌਰ ਕਰਨੀ ਚਾਹੀਦੀ ਨੇ ਅੱਗੇ ਚੱਲ ਕੇ ਜ਼ਿਆਦਾ ਬੂਟਾ ਵਧੀਆ ਬਣ ਜਾਏ?
3: ਕਿਸਾਨ ਵੀਰਾਂ ਨੂੰ ਇਸ ਚੀਜ਼ ਦਾ ਬਹੁਤ ਹੀ ਖਿਆਲ ਰੱਖਣਾ ਚਾਹੀਦਾ ਹੈ। ਜਿਵੇਂ ਆਪਾਂ ਗੱਲ ਕਰੀਏ ਕਿ ਵੈਸੇ ਤਾਂ ਫਲਦਾਰ ਬੂਟੇ ਹਰ ਉਮਰ ਵਿਚ ਹੀ ਬਹੁਤ ਦੇਖਭਾਲ ਮੰਗਦੇ ਨੇ, ਪਰ ਨਵੇਂ ਲਾਏ ਬੂਟੇ ਜਿਹੜੇ ਉਹ ਖਾਸ ਦੇਖਭਾਲ ਮੰਗਦੇ ਨੇ। ਉਨ੍ਹਾਂ ਦਾ ਸਿੰਚਾਈ ਪ੍ਰਬੰਧ, ਉਨ੍ਹਾਂ ਦਾ ਖਾਦ ਪ੍ਰਬੰਧ, ਉਨ੍ਹਾਂ ਨੂੰ ਸੂਟੀ ਨਾਲ ਸਹਾਰਾ ਦੇਣਾ, ਇਹ ਸਭ ਗੱਲਾਂ ਦਾ ਸਾਨੂੰ ਖਿਆਲ ਰੱਖਣਾ ਚਾਹੀਦਾ ਹੈ। ਜਦੋਂ ਇਕ ਆਪਾਂ ਬੂਟਾ ਲਾਉਣੇ ਆ ਉਹ ਇਕ ਬਹੁਤ ਨਾਜ਼ੁਕ ਹੁੰਦਾ, ਸੋ ਉਹਨੂੰ ਹਵਾ ਤੋਂ ਬਚਾਉਣ ਲਈ ਸਾਨੂੰ ਸੋਟੀ ਦਾ ਸਹਾਰਾ ਦੇਣਾ ਚਾਹੀਦਾ, ਜੜ ਮੁੜ ਤੋਂ ਨਿਕਲੇ ਫੁਟਾਰਿਆਂ ਨੂੰ ਕੱਟ ਦੇਣਾ ਚਾਹੀਦਾ ਸਾਵਧਾਨੀ ਨਾਲ। ਸੋਟੀ ਨਾਲ ਸਹਾਰਾ ਦੇਣ ਲੱਗਿਆਂ ਧਿਆਨ ਰੱਖੋ ਕਿ ਜਦੋਂ ਤੁਸੀਂ ਰੱਸੀ ਨਾਲ ਸੋਟੀ ਬੰਨਦੇ ਜੇ ਬੂਟੇ ਨਾਲ ਤਾਂ ਉੱਤੇ ਕੋਈ ਦੱਬ ਨਾ ਆਵੇ ਬੂਟੇ ਤੇ। ਇਹ ਜਿਹੜੀਆਂ ਗੱਲਾਂ ਇਨ੍ਹਾਂ ਨੂੰ ਨਿੱਕੀਆਂ ਨਿੱਕੀਆਂ ਗੱਲਾਂ ਸਾਡੇ ਲਈ ਬਹੁਤ ਹੀ ਫਾਇਦੇਮੰਦ ਹੁੰਦੀਆਂ ਨੇ। ਸਿੰਚਾਈ ਦੇਣ ਲੱਗਿਆਂ ਤੁਹਾਨੂੰ ਬੂਟੇ ਦਾ ਇਹ ਧਿਆਨ ਰੱਖਣਾ ਚਾਹੀਦਾ ਕਿ ਨਾ ਤੁਸੀਂ ਵੱਧ ਪਾਣੀ ਦੇਣਾ ਤੇ ਨਾ ਘੱਟ ਪਾਣੀ ਦੇਣਾ, ਲੋੜ ਅਨੁਸਾਰ ਹੀ ਪਾਣੀ ਦੇਣਾ ਤਾਂ ਕਿ ਬੂਟੇ ਦੀਆਂ ਜੜਾਂ ਤੇ ਕੋਈ ਅਸਰ ਨਾ ਹੋਵੇ। ਜੇ ਅਸੀਂ ਵੱਧ ਪਾਣੀ ਦੇ ਦਿੰਦੇ ਆ ਤਾਂ ਜਿਵੇਂ ਪਪੀਤੇ ਦੇ ਬੂਟੇ ਪਾਣੀ ਦੇ ਪ੍ਰਤੀ ਬਹੁਤ ਹੀ ਸੰਵੇਦਨਸ਼ੀਲ ਨੇ, ਜੇ ਇਕ ਦਿਨ ਵੀ ਬੂਟੇ ਦੇ ਪਾਣੀ ਖਲੋਤਾ ਰਹਿ ਜਾਏ ਤਾਂ ਉਨ੍ਹਾਂ ਦਾ ਸਾਹ ਘੁੱਟ ਕੇ ਬੂਟਾ ਮਰ ਜਾਂਦਾ ਹੈ। ਜੇ ਅਸੀਂ ਖਾਦ ਪ੍ਰਬੰਧ ਦੀ ਗੱਲ ਕਰੀਏ ਤੇ ਬੂਟੇ ਦਾ ਖਾਦ ਪ੍ਰਬੰਧ ਬਿਲਕੁਲ ਸਹੀ ਹੋਣਾ ਚਾਹੀਦਾ, ਉਹਦਾ ਦੌਰ ਬਣਾ ਕੇ ਚੰਗੀ ਤਰ੍ਹਾਂ ਰੂੜੀ ਦੀ ਖਾਦ ਦਸੰਬਰ ਦੇ ਮਹੀਨੇ ਚ ਬੂਟੇ ਦੀ ਉਮਰ ਦੇ ਹਿਸਾਬ ਨਾਲ ਪਾਓ ਤੇ ਉਹਨੂੰ ਚੰਗੀ ਤਰ੍ਹਾਂ ਮਿੱਟੀ ਵਿਚ ਰਲਾਓ। ਇਸ ਤੋਂ ਇਲਾਵਾ ਜਿਹੜੀ ਯੂਰੀਆ ਖਾਦ ਆ ਬੂਟੇ ਦੀ ਲੋੜ ਅਨੁਸਾਰ ਉਹਦੀ ਉਮਰ ਦੇ ਹਿਸਾਬ ਨਾਲ ਪਾਣੀ ਚਾਹੀਦੀ ਆ। ਜਿਵੇਂ ਅਸੀਂ ਜੇ ਗੱਲ ਕਰੀਏ ਛੋਟੇ ਬੂਟੇ ਨੂੰ ਜਿਵੇਂ ਇਗਜ਼ਾਮਪਲ ਦੇ ਤੌਰ ਤੇ ਉਦਾਹਰਣ ਦੇ ਤੌਰ ਤੇ ਜਿਵੇਂ 10 ਗ੍ਰਾਮ ਪਾਈ ਆ ਤੇ ਜੇ 10 ਸਾਲ ਦਾ ਬੂਟਾ ਤੇ ਉਹਦੀ 10 ਗੁਣਾ ਹੀ ਜਿਹੜੀ ਮਾਤਰਾ ਹੋ ਜਾਂਦੀ ਆ। ਇਸ ਤੋਂ ਇਲਾਵਾ ਕੀਟਨਾਸ਼ਕ ਨਦੀਨ ਨਾਸ਼ਕ ਸਪਰੇ ਯੂਨੀਵਰਸਿਟੀ ਦੀ ਸਿਫਾਰਿਸ਼ ਦੇ ਹਿਸਾਬ ਨਾਲ ਕਰਨੇ ਚਾਹੀਦੇ, ਕਿਉਂਕਿ ਨਦੀਨ ਜਦੋਂ ਬੂਟਿਆਂ ਤੇ ਚੜ ਜਾਂਦੇ ਆ ਉਹ ਮੁੱਖ ਬੂਟੇ ਨੂੰ ਮਾਰ ਦਿੰਦੇ ਨੇ ਤੇ ਬਹੁਤ ਹੀ ਸਮੱਸਿਆ ਪੈਦਾ ਕਰਦੇ ਨੇ।
2: ਅੱਛਾ, ਜਿੱਦਾਂ ਆਪਾਂ ਇਹਦੇ ਵਿਚ ਡ੍ਰਿਪ ਇਰੀਗੇਸ਼ਨ ਵਗੈਰਾ ਵੀ ਪ੍ਰਬੰਧ ਕਰ ਸਕਦੇ ਹੈਗੇ ਆ, ਇਹਦਾ ਬੜੇ ਫਾਇਦੇ ਹੁੰਦੇ ਅੱਗੇ ਚੱਲ ਕੇ?
3: ਹਾਂਜੀ, ਕਿੰਨੂ ਵਿਚ ਖਾਸ ਕਰਕੇ ਡ੍ਰਿਪ ਇਰੀਗੇਸ਼ਨ ਦੀ ਬਹੁਤ ਸਿਫਾਰਿਸ਼ ਕੀਤੀ ਗਈ ਹੈ। ਡ੍ਰਿਪ ਇਰੀਗੇਸ਼ਨ ਜਿਹਨੂੰ ਅਸੀਂ ਤੁਪਕਾ ਸਿੰਚਾਈ ਕਹਿ ਦਿੰਦੇ ਆ, ਉਹ ਜਿਹੜਾ ਤੁਪਕਾ ਤੁਪਕਾ ਕਰਕੇ ਜੜਾਂ ਨੂੰ ਹੀ ਸਿਰਫ ਪਾਣੀ ਦਿੱਤਾ ਜਾਂਦਾ ਹੈ। ਇਹਦੇ ਨਾਲ ਪਾਣੀ ਦੀ ਕਾਫੀ ਬਚਤ ਹੁੰਦੀ ਹੈ, ਕਿਉਂਕਿ ਬਾਕੀ ਬਾਗ ਚ ਜਿੱਥੇ ਖਾਲੀ ਥਾਂ ਤੇ ਸਾਨੂੰ ਪਾਣੀ ਦੀ ਲੋੜ ਨਹੀਂ ਆ ਉੱਥੇ ਅਸੀਂ ਪਾਣੀ ਦੀ ਜਿਹੜੀ ਵੇਸਟੇਜ ਆ ਨਹੀਂ ਹੋਣ ਦਿੰਦੇ। ਤੁਪਕਾ ਸਿੰਚਾਈ ਦੇ ਨਾਲ ਬੂਟੇ ਦੀਆਂ ਜੜਾਂ ਨੂੰ ਜਾਂਦਾ ਹੈ ਪਾਣੀ, ਤੇ ਇਹਦੇ ਨਾਲ ਅਸੀਂ ਇਹ ਵੀ ਕਰ ਸਕਦੇ ਹਾਂ ਕਿ ਅੰਤਰ ਫਸਲਾਂ ਨੂੰ ਵੱਖਰਾ ਪਾਣੀ ਦਿੱਤਾ ਜਾਂਦਾ ਹੈ, ਜੜਾਂ ਨੂੰ ਵੱਖਰਾ ਪਾਣੀ ਦਿੱਤਾ ਜਾਂਦਾ ਹੈ, ਜਿਹਦੇ ਨਾਲ ਪਾਣੀ ਦੀ ਬਚਤ ਹੋਣ ਦੇ ਨਾਲ ਦੋਵਾਂ ਦੇ ਫਸਲਾਂ ਦਾ ਜਿਹੜਾ ਸਿੰਚਾਈ ਪ੍ਰਬੰਧ ਆ ਬਹੁਤ ਹੀ ਵਧੀਆ ਚੱਲਦਾ।
2: ਠੀਕ ਹੈ ਜੀ, ਤੁਸੀਂ ਦੱਸੋ ਗੱਲ ਕੀਤੀ ਅੰਤਰ ਫਸਲਾਂ ਦੀ, ਕਿਉਂਕਿ ਬਾਗ ਨੇ 4-5 ਸਾਲ ਘੱਟੋ ਘੱਟ ਲੈਣਾ ਹੁੰਦਾ।
3: ਹਾਂਜੀ,
2: ਤੇ ਜੇ ਆਪਾਂ ਵਿੱਚ ਕੋਈ ਫਸਲ ਲੈ ਰਹੇ ਹੈਗੇ ਆ ਤੇ ਉਦੋਂ ਵੀ ਕੋਈ ਗੱਲ ਧਿਆਨ ਰੱਖਣੀ ਹੈਗੀ ਆ ਤਾਂ ਕਿ ਵਧੀਆ ਫਾਇਦਾ ਹੋਵੇ ਦੋਨਾਂ ਨੂੰ?
3: ਦੇਖੋ, ਅੰਤਰ ਫਸਲਾਂ ਦੇ ਵਿਚ ਆਪਾਂ ਸਬਜ਼ੀਆਂ ਦਾਲਾਂ ਪੂਰਕ ਨੂੰ ਵੀ ਆਪਾਂ ਅੰਤਰ ਫਸਲ ਦੇ ਤੌਰ ਤੇ ਕਹਿ ਸਕਦੇ ਆ, ਜਿਵੇਂ ਅਸੀਂ ਪੂਰਕ ਲਾਉਂਦੇ ਆ ਮੁੱਖ ਜਿਹੜਾ ਹੈਗਾ ਸਾਡਾ ਫਲਦਾਰ ਬੂਟੇ ਨੇ ਉਹਨਾਂ ਚ ਪੂਰਕ ਲਾਉਂਦੇ ਆ, ਉਹਦੇ ਵਿਚ ਖਾਸ ਧਿਆਨ ਰੱਖਣਾ ਚਾਹੀਦਾ ਕਿ ਜਦੋਂ ਆਪਣਾ ਜਿਹੜੇ ਫਲਦਾਰ ਬੂਟੇ ਨੇ ਉਹ ਝਾੜ ਵਧੀਆ ਦੇਣ ਲੱਗ ਪੈਣ ਉਦੋਂ ਪੂਰਕ ਜਿਹੜੇ ਨੇ ਪੁੱਟ ਦੇਣੇ ਚਾਹੀਦੇ ਨੇ। ਤੇ ਜਿਹੜੀਆਂ ਆਪਾਂ ਅੰਤਰ ਫਸਲਾਂ ਦੀਆਂ ਗੱਲ ਕਰੀਏ ਤੇ ਅੰਤਰ ਫਸਲਾਂ ਉਹੀ ਲਾਉਣੀਆਂ ਚਾਹੀਦੀਆਂ ਜਿਹੜੀਆਂ ਬੂਟੇ ਦੀ ਸਿਹਤ ਤੇ ਕੋਈ ਪ੍ਰਭਾਵ ਨਾ ਕਰਨ। ਜੇ ਅਸੀਂ ਕੱਦੂ ਜਾਤੀ ਦੀਆਂ ਅੰਤਰ ਫਸਲਾਂ ਲਾ ਲਈਏ ਤੇ ਉਹਨਾਂ

0: ਵੇਲਾਂ ਬੂਟਿਆਂ ਤੇ ਚੜ ਜਾਂਦੀਆਂ ਤੇ ਉਹ ਬਹੁਤ ਹੀ ਤਬਾਹੀ ਮਚਾਉਂਦੀਆਂ ਨੇ ਸੋ ਹਮੇਸ਼ਾ ਛੋਟੇ ਕੱਦ ਵਾਲੀਆਂ ਅੰਤਰ ਫਸਲਾਂ ਜਿਵੇਂ ਗੋਭੀ ਹੋ ਗਈ ਜਾਂ ਦਾਲਾਂ ਹੋ ਗਈਆਂ ਤੁਸੀਂ ਉਹੋ ਜਿਹੀਆਂ ਅੰਤਰ ਫਸਲਾਂ ਨੂੰ ਲੈ ਸਕਦੇ ਜੇ ਪਰ ਖਾਸ ਧਿਆਨ ਰੱਖਣ ਦੀ ਲੋੜ ਹੈ ਬਾਗਬਾਨ ਨੂੰ ਕਿ ਅੰਤਰ ਫਸਲਾਂ ਦਾ ਜਿਹੜਾ ਖਾਦ ਤੇ ਪਾਣੀ ਪ੍ਰਬੰਧ ਆ ਤੇ ਮੁੱਖ ਫਸਲ ਦਾ ਖਾਦ ਤੇ ਪਾਣੀ ਪ੍ਰਬੰਧ ਵੱਖਰਾ ਵੱਖਰਾ ਹੋਣਾ ਚਾਹੀਦਾ ਹੈ ਤਾਂ ਜੋ ਖੁਰਾਕ ਤੇ ਕੋਈ ਅਸਰ ਨਾ ਹੋਵੇ।
1: ਬਿਲਕੁਲ ਜੀ, ਤੁਸੀਂ ਕਿਹਾ ਕਿ ਜਿਸ ਤਰ੍ਹਾਂ ਕਈ ਵਾਰ ਫਸਲ ਪੱਕ ਜਾਂਦੀ ਵਿੱਚ ਉਹਨੂੰ ਪਾਣੀ ਦੀ ਲੋੜ ਨਹੀਂ ਪਰ ਬਾਗ ਨੂੰ ਲੋੜ ਹੈਗੀ ਹੈ।
0: ਹਾਂਜੀ,
1: ਜੇ ਆਪਾਂ ਨਹੀਂ ਠੀਕ ਤਰੀਕੇ ਨਾਲ ਵਿਵਾਦਬੰਦੀ ਕਰਾਂਗੇ ਤੇ ਫਿਰ ਸਮੱਸਿਆ ਆ ਜਾਏਗੀ।
0: ਹਾਂਜੀ, ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਜ਼ਿਆਦਾ ਲੋੜ ਤੋਂ ਵੱਧ ਪਾਣੀ ਤੇ ਲੋੜ ਤੋਂ ਘੱਟ ਪਾਣੀ ਦੋਵੇਂ ਹੀ ਬੂਟੇ ਲਈ ਬਹੁਤ ਹੀ ਨੁਕਸਾਨਦਾਇਕ ਨੇ। ਇਹਦੇ ਨਾਲ ਜੀ ਇੱਕ ਹੋਰ ਮੈਂ ਗੱਲ ਕਹਿਣਾ ਚਾਹਾਂਗੀ ਕਿ ਜਦੋਂ ਮੌਸਮ ਦਾ ਪ੍ਰਕੋਪ ਹੁੰਦਾ ਹੈ ਜ਼ਿਆਦਾ ਜਿਵੇਂ ਗਰਮੀ ਰੁੱਤ ਹੋ ਗਈ ਤੇ ਸਰਦੀ ਰੁੱਤ ਹੋ ਗਈ ਉਦੋਂ ਵੀ ਬੂਟਿਆਂ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਆ। ਗਰਮੀ ਰੁੱਤ ਦੇ ਵਿੱਚ ਸਫੇਦੀ ਕਰੋ ਤਨਿਆਂ ਨੂੰ ਤਾਂ ਕਿ ਉਹਨਾਂ ਨੂੰ ਠੰਡਕ ਰਵੇ ਤੇ ਸਰਦੀ ਰੁੱਤ ਵਿੱਚ ਕੋਹਰੇ ਤੋਂ ਬਚਾਉਣ ਲਈ ਸਾਨੂੰ ਕੁੱਲੀਆਂ ਬੰਨਣੀਆਂ ਚਾਹੀਦੀਆਂ ਹੈ, ਹਵਾ ਦੇ ਬੱਦਲ ਪੈਦਾ ਕਰਨੇ ਚਾਹੀਦੇ ਆ ਤਾਂ ਜੋ ਬਾਗ ਦੇ ਵਿੱਚ ਤਾਪਮਾਨ 1 ਤੋਂ 2 ਡਿਗਰੀ ਤੱਕ ਵਧਿਆ ਰਵੇ ਤੇ ਕੋਈ ਕੋਹਰੇ ਦੀ ਸਮੱਸਿਆ ਦਾ ਪ੍ਰਭਾਵ ਜਿਹੜਾ ਹੈ ਉਹ ਫਲਦਾਰ ਬੂਟਿਆਂ ਤੇ ਨਾ ਪਵੇ। ਇਸ ਤੋਂ ਇਲਾਵਾ ਜਦੋਂ ਆਪਾਂ ਬੂਟੇ ਖਰੀਦਦੇ ਆ ਹਮੇਸ਼ਾ ਇਹ ਧਿਆਨ ਰੱਖਣ ਬਾਗਬਾਨ ਕਿ 10 ਤੋਂ 15% ਵੱਧ ਬੂਟੇ ਖਰੀਦਣੇ ਆ ਕਿਉਂਕਿ ਕਈ ਵਾਰੀ ਢੋਆ ਢੁਆਈ ਚ ਬੂਟੇ ਮਰ ਜਾਂਦੇ ਆ, ਕਈ ਵਾਰੀ ਬਾਗ ਚ ਲੱਗੇ ਵੀ ਕੁਛ ਬੂਟੇ ਮਰ ਜਾਂਦੇ ਨੇ ਸੋ ਉਹਨਾਂ ਦੀ ਪੂਰਤੀ ਕਰਨ ਲਈ ਸਾਨੂੰ ਹਮੇਸ਼ਾ 10 ਤੋਂ 15% ਬੂਟੇ ਖਰੀਦਣੇ ਚਾਹੀਦੇ।
1: ਤਾਂ ਆਪਾਂ ਕਹਿੰਦੇ ਕਿ ਲਾਗੇ ਦੀ ਨਰਸਰੀ ਕਰਾਓ
0: ਹਾਂਜੀ
1: ਤਾਂ ਕਿ ਆਪਾਂ ਨੂੰ ਇੱਕ ਤਾਂ ਢੋਆ ਢੁਆਈ ਵਿੱਚ ਕੋਈ ਸਮੱਸਿਆ ਨਹੀਂ ਆਏਗੀ, ਦੂਸਰਾ ਕਿ ਵਾਤਾਵਰਣ ਚ ਬਹੁਤੀ ਤਬਦੀਲੀ ਨਹੀਂ ਆਉਂਦੀ ਤਾਂ ਆਸਾਨੀ ਨਾਲ ਚੱਲ ਪੈਂਦਾ।
0: ਵਾਤਾਵਰਣ ਦੀ ਗੱਲ ਕਰੀਏ ਤਾਂ ਜਦੋਂ ਬੂਟੇ ਫਾਸਲੇ ਤੋਂ ਤੁਸੀਂ ਖਰੀਦ ਕੇ ਆ ਰਹੇ ਜੇ ਤੇ ਰਸਤੇ ਚ ਗਰਮੀ ਦੇ ਮੌਸਮ ਦੇ ਵਿੱਚ ਖਾਸ ਕਰਕੇ ਉਹਨਾਂ ਤੇ ਪਾਣੀ ਦਾ ਛਿੜਕਾਅ ਕਰਦੇ ਰਹੋ ਕਿ ਉਹ ਟਹਿਕਦੇ ਰਹਿਣ ਤੇ ਸਿਹਤਮੰਦ ਰਹਿਣ।
1: ਅੱਛਾ, ਕਈ ਵਾਰ ਆਪਾਂ ਦੇਖੀਏ ਨਾ ਕਿ ਬੂਟਾ ਲਾਉਣੇ ਹੈਗੇ ਆ ਪਿਉਣ ਤੇ ਥੱਲੋਂ ਕੁਛ ਸ਼ਾਖ ਸ਼ੁਰੂ ਫੁੱਟਣੀ ਸ਼ੁਰੂ ਹੋ ਜਾਂਦੀ, ਉਹ ਛੇਤੀ ਬੜੀ ਵੱਧਦੀ ਹੈਗੀ ਹੈਗੀ।
0: ਹਾਂਜੀ, ਇਹ ਜਿਹੜੀਆਂ ਹੈਗੀਆਂ ਸ਼ਾਖਾਵਾਂ ਜਿਹੜੀਆਂ ਜੜ ਮੁੱਢ ਦੇ ਥੱਲਿਓਂ ਨਿਕਲਦੀਆਂ ਨੇ ਇਹਨਾਂ ਨੂੰ ਕੱਟ ਦੇਣਾ ਚਾਹੀਦਾ ਹੈ ਕਿਉਂਕਿ ਇਹ ਜਦੋਂ ਸਮਾਂ ਆਉਣ ਤੇ ਇਹ ਆਪਣੀਆਂ ਖੁਰਾਕ ਜਿਹੜੀ ਆ ਇਹ ਵਧੇਰੇ ਲੈਣ ਲੱਗ ਪੈਂਦੀਆਂ ਬੂਟੇ ਤੋਂ ਤੇ ਜਿਹੜੇ ਮੁੱਖ ਫਸਲ ਆ ਮੁੱਖ ਸ਼ਾਖਾਵਾਂ ਆ ਜਿਹੜੀਆਂ ਨੇ ਉਹਨਾਂ ਦੀ ਖੁਰਾਕੀ ਜਿਹੜੇ ਤੱਤ ਨੇ ਉਹ ਘੱਟ ਜਾਂਦੇ ਨੇ ਸੋ ਜੜ ਮੁੱਢ ਲਾਗੋ ਨਿਕਲੇ ਫੁਟਾਰੇ ਦੇ ਜਾਂ ਉਹਦੇ ਹੇਠਾਂ ਨਿਕਲੇ ਫੁਟਾਰੇ ਨੂੰ ਹਮੇਸ਼ਾ ਕੱਟ ਦੇਣਾ ਚਾਹੀਦਾ। ਇਸ ਤੋਂ ਇਲਾਵਾ ਬੂਟੇ ਦੀ ਕਾਂਟ ਛਾਂਟ ਦਾ ਵੀ ਧਿਆਨ ਰੱਖਣਾ ਚਾਹੀਦਾ ਜਿਵੇਂ ਬਿਮਾਰ ਜਿਹੜੀਆਂ ਬਿਮਾਰੀ ਨਾਲ ਪ੍ਰਭਾਵਿਤ ਟਾਹਣੀਆਂ ਨੇ ਜਾਂ ਆਪਸ ਚ ਫਸੀਆਂ ਟਾਹਣੀਆਂ ਨੇ ਇਹਨਾਂ ਨੂੰ ਬੜੇ ਸਾਵਧਾਨੀ ਨਾਲ ਕੱਟਣਾ ਚਾਹੀਦਾ ਹੈ ਤੇ ਜੇ ਕੋਈ ਟਾਹਣ 5 ਸੈਂਟੀਮੀਟਰ ਤੋਂ ਵੱਧ ਕੱਟਿਆ ਹੈ ਤੇ ਉਹਤੇ ਬੜੇ ਸਾਵਧਾਨੀ ਨਾਲ ਤੁਸੀਂ ਬੋਰਡੋ ਮਿਸ਼ਰਣ ਲਗਾਓ ਤਾਂ ਕਿ ਉਹਦੇ ਵਿੱਚ ਉੱਲੀ ਦਾ ਕੋਈ ਹਮਲਾ ਨਾ ਹੋਵੇ ਤੇ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਜਦੋਂ ਤੁਸੀਂ ਕਾਂਟ ਛਾਂਟ ਕਰਨੀ ਆ ਉਹਦੇ ਪੂਰੇ ਢੰਗ ਤਰੀਕੇ ਨਾਲ ਕਰਨੀ ਹੈ ਕਿਉਂਕਿ ਇਹ ਦੋਵੇਂ ਹੀ ਗਰਮੀ ਤੇ ਸਰਦੀ ਦੇ ਪ੍ਰਕੋਪ ਤੋਂ ਵੀ ਬਚਾਉਂਦੇ ਨੇ। ਜਿਹੜੇ ਨੀਵੇਂ ਦਰਖਤ ਹੁੰਦੇ ਨੇ ਉਹ ਗਰਮੀ ਚ ਵੀ ਆਪਣੇ ਆਪ ਨੂੰ ਸੰਭਾਲ ਕੇ ਰੱਖਦੇ ਨੇ ਤੇ ਕੋਰੇ ਦੀ ਸਮੱਸਿਆ ਚ ਸਰਦੀ ਤੋਂ ਵੀ ਬਚੇ ਰਹਿੰਦੇ ਨੇ।
1: ਠੀਕ ਹੈ, ਯਾਨੀ ਕਿ ਗੱਲਾਂ ਦੇਖੋ ਬੜੀਆਂ ਮਹੱਤਵਪੂਰਨ ਨੇ ਕਿ ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਸੀ ਕਿ ਬਾਗਬਾਨੀ ਇੱਕ ਲੰਮੇ ਸਮੇਂ ਦਾ ਹੈ ਤੇ ਜੇ ਆਪਾਂ ਸ਼ੁਰੂ ਚ ਪੂਰੀ ਵਿਵਾਦਬੰਦੀ ਨਾਲ ਕੰਮ ਕਰਾਂਗੇ ਤੇ ਬੜੇ ਵਧੀਆ ਬਾਗਵਾਨ ਸਾਬਿਤ ਹੋ ਸਕਦੇ ਹੈਗੇ ਆ। ਤੁਹਾਡੀਆਂ ਗੱਲਾਂ ਬੜੀਆਂ ਮਹੱਤਵਪੂਰਨ ਨੇ, ਆਸ ਕਰਦੇ ਹਾਂ ਕਿ ਬਾਗਵਾਨ ਵੀਰ ਗੌਰ ਕਰਨਗੇ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਸ ਸਭ ਜਾਣਕਾਰੀ ਲਈ।
0: ਧੰਨਵਾਦ ਗੁਰਵਿੰਦਰ ਸਿੰਘ ਜੀ।
2: ਜੀ ਸੁਣਿਆ ਬਲ ਸਾਹਿਬ?
3: ਹਾਂਜੀ, ਬਹੁਤ ਸੋਹਣੀ ਜਾਣਕਾਰੀ ਦਿੱਤੀ ਜੀ ਡਾਕਟਰ ਸਾਹਿਬ।
2: ਸੰਧੂ ਸਾਹਿਬ ਨੇ ਗੱਲਾਂ ਬਾਤਾਂ ਕੀਤੀਆਂ।
3: ਹਾਂਜੀ ਹਾਂਜੀ, ਆਪਣੇ ਕੋਲ ਜਿਨਸਾਂ ਦੇ ਭਾਅ ਨੇ ਉਹ ਵੀ ਦੱਸ ਦਿਓ ਜੀ।
2: ਬਿਲਕੁਲ ਜੀ, ਉਹ ਤੁਹਾਨੂੰ ਦੱਸ ਦਈਏ ਜਿਨਸਾਂ ਦੇ ਭਾਅ ਜੀ। ਗੁੜ ਆਇਆ ਜੀ ਸਾਡੇ ਕੋਲ ਫੀ ਕੁਇੰਟਲ 5060 ਜਲੰਧਰ ਮੰਡੀ ਤੇ ਪਟਿਆਲਾ 3600 ਫੀ ਕੁਇੰਟਲ ਤੇ ਆਲੂ ਹੈ ਜੀ 360 ਫੀ ਕੁਇੰਟਲ ਜਲੰਧਰ ਮੰਡੀ
3: ਜੀ,
2: 800 ਗੁਰਦਾਸਪੁਰ ਤੇ ਮਾਨਸਾ 750, ਲੁਧਿਆਣਾ 500, ਅਹਿਮਦਗੜ੍ਹ 800, ਬਠਿੰਡਾ 750, ਬੁਢਲਾਡਾ 700 ਤੇ ਪਟਿਆਲਾ 760 ਫੀ ਕੁਇੰਟਲ ਹੈ ਜੀ ਤੇ ਰਈਆ ਦੇ ਵਿਚ 1500 ਫੀ ਕੁਇੰਟਲ ਹੈ।
3: ਠੀਕ ਹੈ ਜੀ।
2: ਪਿਆਜ਼ 1500 ਫੀ ਕੁਇੰਟਲ ਜਲੰਧਰ ਸ਼ਹਿਰ ਹੈ ਜੀ, 2600 ਗੁਰਦਾਸਪੁਰ, 3050 ਮਾਨਸਾ ਹੈ ਜੀ, ਲੁਧਿਆਣਾ 1800
3: ਜੀ,
2: ਅਹਿਮਦਗੜ੍ਹ 3500, ਬਠਿੰਡਾ 2600 ਤੇ ਬੁਢਲਾਡਾ 2800
3: ਜੀ,
2: ਪਟਿਆਲਾ 2500 ਤੇ ਰਈਆ 3400 ਫੀ ਕੁਇੰਟਲ ਹੈ।
3: ਠੀਕ ਹੈ ਜੀ।
2: ਟਮਾਟਰ 1600 ਫੀ ਕੁਇੰਟਲ ਜਲੰਧਰ ਸ਼ਹਿਰ, 2600 ਗੁਰਦਾਸਪੁਰ, 3700 ਮਾਨਸਾ ਤੇ 1200 ਲੁਧਿਆਣਾ
3: ਜੀ,
2: ਅਹਿਮਦਗੜ੍ਹ 5000, ਬਠਿੰਡਾ 2600, ਬੁਢਲਾਡਾ 2200 ਤੇ ਪਟਿਆਲਾ 600 ਤੇ ਰਈਆ 4500
3: ਠੀਕ ਹੈ ਜੀ
2: ਹਾਂਜੀ ਤੇ ਇੱਦਾਂ ਹੀ ਸਾਡੇ ਕੋਲ ਆਂਡੇ ਨੇ ਜੀ 460 ਫੀ ਸੈਂਕੜਾ ਜਲੰਧਰ ਮੰਡੀ ਤੇ ਪਟਿਆਲਾ 720 ਪਟਿਆਲਾ ਮੰਡੀ ਜੀ ਤੇ ਤੂੜੀ 550 ਜਲੰਧਰ ਸ਼ਹਿਰ ਤੇ 900 ਫੀ ਕੁਇੰਟਲ ਪਟਿਆਲਾ ਹੈ ਜੀ
3: ਠੀਕ ਹੈ ਜੀ
2: ਤੇ ਇਹ ਤੇ ਸਨ ਜਿਨਸਾਂ ਦੇ ਭਾਅ
3: ਮੌਸਮ ਦਾ ਹਾਲ ਜੀ
2: ਮੌਸਮ ਦਾ ਹਾਲ ਏਦਾਂ ਜੀ ਕੋਈ ਖਾਸ ਵੱਡੀ ਚੇਤਾਵਨੀ ਤਾਂ ਨਹੀਂ ਹੈ
3: ਜੀ
2: ਤੇ ਕੱਲ ਦੇ ਪ੍ਰੋਗਰਾਮ ਬਾਰੇ ਦੱਸ ਦਈਏ ਜੀ ਤੜਕੇ 6:30 ਵਜੇ ਖੇਤੀਬਾੜੀ ਪ੍ਰੋਗਰਾਮ ਚ ਸਾਡੀ ਕਿਸਾਨੀ ਹੋਏਗਾ ਜੀ
3: ਜੀ
2: ਸ਼ਾਮਾਂ ਨੂੰ 6:30 ਵਜੇ ਦਿਹਾਤੀ ਪ੍ਰੋਗਰਾਮ ਚ ਤੁਹਾਨੂੰ ਸੁਣਾਵਾਂਗੇ ਆਜ਼ਾਦੀ ਦੇ ਪਰਵਾਨੇ
3: ਠੀਕ ਹੈ ਜੀ
2: ਤੇ ਨਾਲੋ ਨਾਲ ਗੀਤ ਸੰਗੀਤ ਵੀ ਹੋਏਗਾ
3: ਜੀ
2: ਮੌਸਮ ਦੀ ਤਾਂ ਕੋਈ ਖਾਸ ਜਾਣਕਾਰੀ ਹੈ ਚੇਤਾਵਨੀ ਹੈ ਹੀ ਨਹੀਂ ਤੁਹਾਨੂੰ ਦੱਸ ਹੀ ਦਿੱਤਾ
3: ਜੀ
2: ਆਪਾਂ ਚੱਲੀਏ ਜੀ
4: ਜੈ ਹਿੰਦ।

ਹੁਣ ਤੁਸੀਂ ਸੁਣ ਰਹੇ ਸੀ ਦਿਹਾਤੀ ਪ੍ਰੋਗਰਾਮ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਸੁਣਦੇ ਹਾਂ ਸਮੂਹ ਗਾਣ।

ਤੇਗ ਬਹਾਦਰ ਸਿਮਰਿਆ ਘਰ ਨਾਮ ਨਿਧੀ ਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ।

ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ

ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ

ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਪਰੋਸਾ ਨਾਮ ਦਾਨ ਬਖਸ਼ਣਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋ

ਸੁਣ ਦੇ ਸਰਬਤ ਲਾਹੇ ਵੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ।